ਹਰ ਧਨ ਕੇ ਪਰਲੇ ਉਹ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ।

ਖੇਮ ਸਾਤ੍ਰਿਦ ਨਵ ਨਿਧ ਬੁੱਧ ਗਿਆਨ ਸਰਵ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਏ ਫਲ ਤਸ ਜਨ ਕੈ ਮੁਖ ਭਨੇ

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਨਾਮੇ। ਹਰਨਾਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ।

ਅੰਤ ਲਏ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁੱਖ ਰੋਗ ਭਇਆ ਜਾ ਸੁਖਤਾ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ

ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰ ਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ।

ਸੋ ਕਰ ਕਿਹਾ ਜਿਤ ਬਹਿ ਸਰਬ ਸਮਾ ਲੇਵਾ ਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪ੍ਰੀ ਸਿਉ ਕਹੀਐ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰ

ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰੱਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆਂ ਮਨਮੋਹਣ ਸੁਰਗ ਮਛ ਪਾਇਆ ਲੇ ਗਾਵਨ ਤੁਧਨੋ

ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਸਦੀ ਵਡਿਆਈ ਜੋ ਤਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ

ਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤੇ ਸਹਿ ਕਿਆ ਚਾਰਾ ਨਾਨਕ ਸੱਚ ਸਵਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੇ ਮਰ ਜਾ

ਹਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਾਨ ਸਤਿਗੁਰ ਸਤਿਪੁਰਖਾ, ਬਿਨੂ ਕਰੋ ਗੁਰਪਾਸ।

ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇਵਟ ਭਾਗ ਵਡੇਰੇ ਜਿਨ, ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿਮਲ ਸੰਗਤ ਗੁਣ ਪ੍ਰਗਾਸ।

ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰਸ ਪਾਇਆ।

ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣਹਾਰਾ।

ਘਟ ਘਟ ਵੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਗਾਰੀ ਜੀ ਸਭ ਤੇਰੇ ਚੋਜ ਬਿਨਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉਂ ਤੁਧ ਬਿਨੂ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ।

ਮਨ ਹਰ ਧਿਆਵ ਹੈ ਹਰ ਧਿਆਵ ਤੁਧ ਜੀ ਸੇ ਜਨ ਯੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ।

ਅੰਮ੍ਰਿਤ ਸਾਸਤ੍ਰ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜੇ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭ ਨਿਤਿਆਇਆ ਜਿਸ ਨੂੰ ਕਿਰਪਾ ਕਰੈ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ

ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵ

तू कर कर वेखे जाने सोए जन नानक गुरमुख प्रगट होए। आसा महला पहला

ਜਛਨ ਉਪਜਾਇਓ। ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨੀ ਆਪ ਸਵਾਰੀ। ਸਿਵਕਨ ਕੋ ਸਭਗੁਣ ਸੁਖ ਦੀਓ, ਸਤਰਨ ਕੋ ਪਲ ਮੁਹੱਬਤ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰ ਤਬ ਦੇਹ ਅਪਾਰਾ, ਜਬ ਅਕਰਖ ਕਰ ਤੋ ਕਾਬੂ, ਤੂੰ ਮੈਂ ਮਿਲਤ ਦੇ ਤਰ ਸਭ ਹੂੰ, ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲ, ਜਾਣਤ ਵੇਦ ਭੇਦ ਅਰ

ਕਹੂੰ ਸਿਮਟ ਭਇਓ ਸੰਕਰੂ ਅਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆ ਜੁਗਾਦ ਸਰੂਪ ਸਵਯੰ ਭਵ ਆਬ

ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਜ ਤਾਪ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਪਗ

ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰੇ ਹੋ ਤਾਕੇ ਤਾਪ ਤਨ ਕਮਹਿ ਹਰੇ ਹੋ ਰਿਧ ਸਿਧ ਕਰਮੋ ਸਭ ਹੋ ਦੁਸ਼ਟ ਸ਼ਾਹ।

ਖੜਗ ਕੇਤ ਮੈਂ ਸਰਨ ਤੇ ਹਾਰੀ, ਆਪ ਹਾਦਲੇ ਹੋ ਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੁਖ ਤੇ ਲੈ ਹੋ ਬਚਾਓ। ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਉਮਾ ਕਰੇ ਨਹੀਂ ਆਨਿਓ ਰਾਮ ਰਹੀਮ, ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬ ਭੇਦ ਕਹੇ ਹਮ ਏਕ ਨਾ ਜਾਣਿਓ। ਸ਼੍ਰੀ ਅਸ

ਜਿਨ ਕਹਿ ਮਨ ਵਸਿਆ ਵਾਜੇ ਸਭ ਹਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਤ ਸੁਖ ਮਨਵਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ

ਜੇ ਅੰਧ ਸੁਣ ਹੋ ਬੜਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ।

ਉਥੇ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੇ ਜਮ ਕੇ ਦੂਤ ਨਾ ਤੇਰੇ ਛੱਡ ਜਾਏ ਪਉ ਜਲ ਬਿਖਮ ਅਸਗਾ ਗੁਰਸਬ ਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ

ਰੱਖੇ ਰੱਖਣਹਾਰਿਆ ਉਬਾਰਿਆ ਗੁਰ ਕੀ

जिस सिमरत सुख होए सगले दुख जाए।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਿਰਖੜੀਆਂ ਦੇ ਚੜੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਚਰਨ ਪਰਸਦੇ ਹੋਏ ਆਪ ਜੀ ਦੇ ਚਰਨਾ ਕਮਲਾਂ ਦੇ ਸੇਵਕਾ ਸਰਦਾ ਜਗਜੀਤ ਸਿੰਘ ਢੀਂਡਸਾ ਬੀਬੀ ਜਸਵਿੰਦਰ ਕੌਰ ਢੀਂਡਸਾ ਦੇ ਸਪੁੱਤਰ ਸਰਦਾ ਗਗਨਦੀਪ ਸਿੰਘ ਢੀਂਗਸਾ ਬੀਬੀ ਮੋਨਿਕਾ ਢੀਂਗਸਾ ਦੀ ਬੇਟੀ ਸੋਫੀਆ ਕੌਰ ਢੀਂਡਸਾ ਦੀ ਦਾਤ ਗੁਰੂ ਸਾਹਿਬ ਜੀ ਨੇ ਬਖਸ਼ੀ ਬੱਚੀ ਦੇ ਨਾਨਾ ਸਰਦਾ ਨਰਿੰਦਰ ਸਿੰਘ ਕਾਲਕਟ ਅਤੇ ਨਾਨੀ ਬੀਬੀ ਬਖਸ਼ੀਸ਼ ਕੌਰ ਕਾਲਕਟ ਪਰਿਵਾਰਾਂ ਵੱਲੋਂ ਬੇਟੀ ਸੋਫੀਆ ਕੌਰ ਦੇ ਜਨਮ ਦੀ ਖੁਸ਼ੀ ਦੇ ਅੰਦਰ ਆਪ ਜੀ ਦੇ ਚਰਨ ਪਰਸਦੇ ਹੋਏ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਸੱਚੇ ਪਾਤਸ਼ਾਹ ਜੀ ਬੇਟੀ ਸੋਫੀਆ ਕੌਰ ਦੇ ਸਿਰ 'ਤੇ ਮਿਹਰ ਭਰਿਆ ਤਰਕਣਾ ਦੀਰਘਾਜੂ ਬਖਸ਼ਣੀ ਬੱਚੀ ਮਾਤਾ ਪਿਤਾ ਦੀ ਆਗਿਆਕਾਰ ਹੂੰ ਇਹ ਦੇਸ਼ ਕੌਮ ਦਾ ਪਿਆਰ ਬਖਸ਼ਣਾ ਚੜ੍ਹਦੀ ਕਲਾ ਪ੍ਰਧਾਨ ਕਰਨੀ ਸਤਿਗੁਰੂ ਜੀ ਆਪ ਜੀ ਨੇ ਮੇਰਾ ਕੀਤੀਆਂ

ਸੇਵਕ ਸਰਦਾਰ ਮਨਮੋਹਨ ਸਿੰਘ ਜੀ, ਬੀਬੀ ਮਨਵੀਰ ਕਾ ਕੁਲਾਰ ਦੇ ਸਪੁੱਤਰ ਕਾਕਾ ਪਰਮਵੀਰ ਸਿੰਘ ਕੁਲਾਰ ਅਤੇ ਸਰਦਾਰ ਸੁਖਮੰਦਰ ਸਿੰਘ ਬੀਬੀ ਸਵਰਨਜੀਤ ਕੌਰ ਢਿੱਲੋਂ ਦੀ ਸਪੁੱਤਰੀ ਬੀਬੀ

ਸੱਚੇ ਪਾਤਸ਼ਾਹ ਜੀ ਢਿੱਲੋਂ ਪਰਿਵਾਰ ਅਤੇ ਕੁਲਾਰ ਪਰਿਵਾਰਾਂ ਵੱਲੋਂ ਰਲ ਮਿਲ ਕੇ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ। ਸੱਚੇ ਪਾਤਸ਼ਾਹ ਜੀ ਆਪ ਜੀ ਦੀ ਮਿਹਰ ਦੇ ਨਾਲ ਬੱਚਿਆਂ ਦੇ ਕਾਰਜ ਸੰਪੂਰਨ ਹੋਏ। ਆਪ ਜੀ ਨੇ ਮਿਹਰਾਂ ਕੀਤੀਆਂ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਸੱਚੇ ਪਾਤਸ਼ਾਹ ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ। ਬੱਚਿਆਂ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਦੇ ਖੇੜਿਆ ਭਰਿਆ ਹੋਵੇ। ਦੋਨਾਂ ਪਰਿਵਾਰਾਂ ਦੀ ਸਦਾ ਲਈ ਮੇਲ ਮਿਲਾਪ ਬਖਸ਼ਣੇ।

ਦਰੋਂ ਕਰੋਂ ਸੀਸਾਂ ਬਖਸ਼ਣੀਆਂ, ਚੜ੍ਹਦੀ ਕਲਾ ਪ੍ਰਦਾਨ ਕਰਨੀ। ਸੱਚੇ ਪਾਤਸ਼ਾਹ ਜੀ ਪਾਵਨ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰੰਤ, ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ। ਪਾਵਨ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ

ਬੈਕ ਟੂ ਸਕੂਲ ਦੀ ਖੁਸ਼ੀ ਦੇ ਅੰਦਰ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਸਾਰੇ ਬੱਚਿਆਂ ਨੂੰ ਵਿਦਿਆ ਦੇ ਦਾਨ ਬਖਸ਼ਣੇ, ਗੁਰੂ ਚਰਨਾਂ ਦਾ ਪਿਆਰ ਬਖਸ਼ਣਾ, ਉੱਚ ਵਿਦਿਆ ਦੇ ਦਾਨ ਬਖਸ਼ਣੇ, ਗੁਰਪ੍ਰਸਾਦੀ ਵਿਦਿਆ ਵਿਚਾਰੇ, ਪੜ੍ਹ ਪੜ੍ਹ ਪਾਵੇ ਮਾਨ, ਬੱਚਿਆਂ ਨੂੰ ਉੱਚ ਵਿਦਿਆ ਦੇ ਦਾਨ ਬਖਸ਼ਣੇ, ਗੁਰੂ ਚਰਨਾਂ ਦਾ ਪਿਆਰ ਬਖਸ਼ਣਾ, ਐਸ ਵੇਲੇ ਪਾਵਨ ਮੁੱਖ ਵਾ ਬਖਸ਼ ਕੀ ਕਿਰਤਾਰਥ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨ੍ਹਾਂ ਦੀ ਮੁਬਾਰਕ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਹਿਬ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਕੋਟਾਨ ਕੋਟ ਸ਼ੁਕਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਆਪਾਂ ਸਮੂਹ ਜਾਣਿਆਂ ਨੂੰ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ। ਮਹਾਰਾਜ ਨੇ ਬਖਸ਼ਿਸ਼ ਕੀਤੀ, ਬਹਾਨਾ ਕੋਈ ਵੀ ਬਣਿਆ ਪਰ ਹਜ਼ੂਰੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਤੇ ਅੰਮ੍ਰਿਤਮਈ ਕੀਰਤਨ ਕਥਾ ਵਿਚਾਰਾਂ ਤੁਸੀਂ ਸੁਣਨੀਆਂ ਨੇ। ਸੋ ਦਰਬਾਰ ਵਿੱਚ ਜਦੋਂ ਆਈਏ, ਪਹਿਲਾਂ ਦਰਬਾਰ ਦੇ ਕੁਛ ਰੂਲ ਹੁੰਦੇ ਨੇ, ਇੱਥੇ ਗੱਲਾਂ ਬਿਲਕੁਲ ਨਹੀਂ ਕੀਤੀਆਂ ਜਾਂਦੀਆਂ। ਦੇਰ ਇਜ਼ ਜ਼ੀਰੋ ਟੋਲਰੈਂਸ ਇਨ ਦਿਸ ਦਰਬਾਰ ਹਾਲ, ਪਲੀਜ਼ ਰਿਮਾਇੰਡ ਸਾਇਲੈਂਟ ਇਫ ਯੂ ਡੋ ਨਾਟ ਫੀਲ ਕੰਫਰਟੇਬਲ।

ਮਹਾਰਾਜ ਨਾਲ ਸਾਂਝੀਆਂ ਤੁਸੀਂ ਕਰ ਰਹੇ ਹੋ ਉਹਦਾ ਧੰਨਵਾਦ ਕਰਨ ਵਾਸਤੇ ਆਪਾਂ ਇੱਥੇ ਇਕੱਤਰ ਹੋਏ ਹਾਂ। ਸੋ ਆਸ ਕਰਦਾ ਕਿ ਗੱਲਾਂ ਨੂੰ ਸੰਕੋਚ ਦਿਓ, ਸ਼ਬਦ ਵਿੱਚ ਆਪਣੀ ਸੁਰਤ ਨੂੰ ਜੋੜਨ ਦਾ ਯਤਨ ਕਰਿਓ। ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸਰਦਾਰ ਜਗਜੀਤ ਸਿੰਘ ਜੀ ਢੀਂਡਸਾ, ਬੀਬੀ ਜਸਵਿੰਦਰ ਕੌਰ ਢੀਂਡਸਾ ਦੇ ਸਪੁੱਤਰ ਸਰਦਾਰ ਗਗਨਦੀਪ ਸਿੰਘ ਜੀ ਢੀਂਡਸਾ, ਬੀਬੀ ਮੋਨਿਕਾ ਢੀਂਡਸਾ ਦੀ ਬੇਟੀ ਸੋਫੀਆ ਕੌਰ ਦੇ ਦਾਤ ਮਹਾਰਾਜ ਨੇ ਬਖਸ਼ੀ, ਉਹਦੇ ਸ਼ੁਕਰਾਨੇ ਵਿੱਚ ਪਰਿਵਾਰ ਰਲ ਮਿਲ ਕੇ ਲੰਗਰਾਂ ਦੀ ਸੇਵਾ ਕਰ ਰਹੇ ਨੇ। ਭਾਈ ਸਾਹਿਬ ਭਾਈ ਮੋਹਨ ਸਿੰਘ ਜੀ ਕੁਲਾਰ, ਬੀਬੀ ਮਨਵੀਰ ਕੌਰ ਕੁਲਾਰ, ਕੁਲਾਰ ਪਰਿਵਾਰ ਆਪਣੇ ਬੱਚੇ ਕਾਕਾ ਪਰਮਵੀਰ ਸਿੰਘ ਕੁਲਾਰ, ਬੱਚੀ ਮਨਪ੍ਰੀਤ ਕੌਰ ਜਿਨ੍ਹਾਂ ਦਾ ਕੱਲ੍ਹ ਸ਼ੁਭ ਆਨੰਦ ਕਾਰਜ ਹੋਇਆ, ਪਰਿਵਾਰ ਮਹਾਰਾਜ ਦੇ ਸ਼ੁਕਰਾਨੇ ਵਿੱਚ ਅੱਜ ਇੱਥੇ ਸੰਗਤਾਂ ਨੂੰ ਗੁਰੂ ਕੇ ਹਜ਼ੂਰ ਫਿਰ ਸੱਦਾ ਦੇ ਕੇ ਬੁਲਾਇਆ ਤਾਂ ਕਿ ਜਿੱਥੇ ਸੰਸਾਰਕ ਗੁਸ਼ੀਆਂ ਸਾਂਝੀਆਂ ਕੀਤੀਆਂ ਜਾਣ ਉੱਥੇ ਮਹਾਰਾਜ ਦੀ ਬਖਸ਼ਿਸ਼ ਲੈ ਕੇ ਸਤਿਗੁਰ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਜਿਹੜੇ ਕਾਰਜ ਮਹਾਰਾਜ ਨੇ ਨੇਪਰੇ ਚਾੜ੍ਹੇ ਉਹ ਕਾਰਜਾਂ ਨੂੰ ਸੰਪੂਰਨ ਹੋਣ ਦੀ ਖੁਸ਼ੀ ਦੇ ਵਿੱਚ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਪਰਿਵਾਰ ਅਤੇ ਸਾਰੇ ਸੱਜਣ ਮਿੱਤਰ ਪਹੁੰਚੇ ਨੇ। ਖਾਲਸਾ ਦੀਵਾਨ ਸੁਸਾਇਟੀ ਸੁਖਸਾਗਰ, ਨਿਊ ਵੈਸਟ ਮਿਨਿਸਟਰ ਦੇ ਸਾਰੇ ਸੇਵਾਦਾਰ, ਉਚੇਚੇ ਤੌਰ 'ਤੇ ਮੁੱਖ ਸੇਵਾਦਾਰ ਸਰਦਾਰ ਹਰਭਜਨ ਸਿੰਘ ਜੀ ਅਟਵਾਲ ਅਤੇ ਸਮੂਹ ਸੇਵਾਦਾਰਾਂ ਵੱਲੋਂ ਸਾਰੀ ਸੰਗਤ ਨੂੰ, ਸਾਰੇ ਪਰਿਵਾਰਾਂ ਨੂੰ ਜੀਓ ਆਇਆਂ। ਅਤੇ ਹੁਣ ਕੀਰਤਨ ਦੀ ਹਾਜ਼ਰੀ, ਉਪਰੰਤ ਬਣੇ ਹੋਏ ਸਮਾਗਮ ਅਨੁਸਾਰ ਢਾਡੀ ਦਰਬਾਰ ਸ਼ੁਰੂ ਹੋਵੇਗਾ, ਜਿਹਦੇ ਵਿੱਚ ਪੰਥ ਦੀਆਂ ਮਖਾਨ ਸ਼ਖਸੀਅਤਾਂ ਅੱਜ ਆਪ ਸਮੂਹ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਨਗੇ। ਸਾਰੀਆਂ ਸੰਗਤਾਂ ਦਾ ਜੀ ਆਇਆਂ, ਆਓ ਜੁੜਦੇ ਹਾਂ ਕੀਰਤਨ ਦੇ ਨਾਲ। ਸੇਵਾ ਨਿਭਾ ਰਹੇ ਨੇ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਦਰਬਾਰ ਸਾਹਿਬ ਤੋਂ, ਆਓ ਜੁੜਦੇ ਹਾਂ ਕੀਰਤਨ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨ੍ਹਾਂ ਦੀ ਮੁਬਾਰਕ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਅਤੇ ਉਹਨਾਂ ਦੇ ਗੁਰਮੁਖ ਪਿਆਰੇ ਸਾਥੀਆਂ ਦਾ, ਜੋ ਆਪ ਸਮੂਹ ਸੰਗਤਾਂ ਨੂੰ ਅਲਾਹੀ ਬਾਣੀ ਦੇ ਰਸ ਪਿੰਨੇ ਕੀਰਤਨ ਸਰਵਣ ਕਰਵਾ ਰਹੇ ਸਨ। ਜਿਵੇਂ ਬਣੇ ਹੋਏ ਸਮਾਗਮ ਅਨੁਸਾਰ ਪਰਿਵਾਰ ਵੱਲੋਂ ਉਚੇਚੇ ਤੌਰ 'ਤੇ ਜਿੱਥੇ ਆਪਣੇ ਬੱਚਿਆਂ ਦੀਆਂ ਖੁਸ਼ੀ ਨੂੰ ਸਾਂਝਾ ਕਰਦੇ ਹੋਏ ਗੁਰੂ ਸਾਹਿਬ ਦੇ ਨਾਲ ਆਪ ਸਮੂਹ ਸੰਗਤਾਂ ਨੂੰ ਸੱਦਾ ਪੱਤਰ ਭੇਜ ਕੇ, ਜਿੱਥੇ ਧੰਨ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਪਰਿਵਾਰ ਇਕੱਤਰ ਹੋਇਆ, ਉੱਥੇ ਆਪ ਸਮੂਹ ਸੰਗਤਾਂ ਨੂੰ ਵੀ ਸੱਦਾ ਦਿੱਤਾ ਗਿਆ। ਸੋ ਅੱਜ ਦਾ ਜੋ ਢਾਡੀ ਦਰਬਾਰ ਹੈ ਉਹ ਵਿਸ਼ੇਸ਼ ਤੌਰ 'ਤੇ ਆਰੰਭ ਹੋਣ ਜਾ ਰਿਹਾ, ਜਿਹਦੇ ਵਿੱਚ ਪੰਥ ਦੇ ਮਹਾਨ ਢਾਡੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਇਹਨਾਂ ਤੋਂ ਉਪਰੰਤ ਭਾਈ ਸਾਹਿਬ ਭਾਈ ਰਸ਼ਪਾਲ ਸਿੰਘ ਜੀ ਪਮਾਲ ਦਾ ਜਥਾ ਆਪ ਸਮੂਹ ਸੰਗਤਾਂ ਨੂੰ ਅੱਜ ਢਾਡੀ ਵਾਰਾਂ ਸਰਵਣ ਕਰਵਾ ਕੇ ਨਿਹਾਲ ਕਰਨਗੇ। ਪਰਿਵਾਰ ਵੱਲੋਂ ਸਾਰੇ ਆਏ ਹੋਏ ਸੱਜਣਾ ਮਿੱਤਰਾਂ ਦਾ ਅਤੇ ਜੀ ਆਇਆਂ ਉੱਥੇ ਬਹੁਤ ਬਹੁਤ ਧੰਨਵਾਦ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਆਓ ਜੁੜਦੇ ਹਾਂ ਗੁਰ ਇਤਿਹਾਸ ਦੇ ਨਾਲ। ਸੇਵਾ ਨਿਭਾ ਰਹੇ ਨੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਗੁਰਮੁਖ ਪਿਆਰੇ ਸਾਥੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

0: तेरा काज सवारे दासां दे शुक्र वाहिगुरु तेरा काज सवारे दासां दे
1: ਤਨਾ ਗੋਪਾਲ ਤੇਰਾ ਆਰਤਾ ਜੋਜਨ ਤੁਮਰੀ ਭਗਤ ਕਰਨ ਤੇ ਤਨਕੇ ਕਾਜ ਸਵਾਰਤਾ ਦਾਲ ਸਿੱਧਾ ਮੰਗੋ ਕਿ ਉਹ ਹਮਰਾ ਖੁਸ਼ੀ ਕਰੇ ਨਿਤ ਜੀਓ ਪੰਨੀਆਂ ਛਾਦਲ ਨੀਕਾ ਅਨਾਜ ਮੰਗੂ ਸੱਤ ਸਿੱਕਾ ਗਊ ਭੈਂਸ ਮੰਗੂ ਲਵੇਰੀ ਇੱਕ ਤਾਜਨ ਤੁਰੀ ਚਗੇਰੀ ਘਰ ਕੀ ਗੀਹਣ ਚੰਗੀ ਜਨ ਧਨਾ ਲੇਵੈ ਮੰਗੀ ਸੱਚੀਆਂ ਹੁਣ ਪ੍ਰੀਤਾਂ ਜੇਕਰ ਰੱਬ ਚੱਲ ਕੇ ਘਰ ਆਉਂਦਾ ਸੱਚੀਆਂ ਹੁਣ ਪ੍ਰੀਤਾਂ ਜੇਕਰ ਰੱਬ ਚੱਲ ਕੇ ਘਰ ਆਉਂਦਾ ਧੰਨੇ ਭਗਤ ਦੇ ਨੱਕੇ ਛੱਡਦਾ ਅਤੇ ਮੱਝੀਆਂ ਫਿਰੇ ਚਰਾਉਂਦਾ ਜੋਗੇ ਦੀ ਪੱਤ ਕੱਢਣ ਖਾਤਰ ਆਪ ਡਿਊਟੀ ਲਾਉਂਦਾ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਅਤੇ ਮਿਲਦੀਆਂ ਰਹਿਣ ਵਧਾਈਆਂ ਅਜੀਤਵਾਲ ਦੇ ਪਾਰਸ ਨੂੰ ਵੀ ਖੁਸ਼ੀਆਂ ਦੋਣ ਸਵਾਈਆਂ ਆਓ ਸਾਰੀ ਸੰਗਤ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ ਕੋਈ ਵੀ ਰਸਨਾ ਬਾਂਝੀ ਨਾ ਰਹੇ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਆਖੋ ਸਾਰੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਕਹਿੰਦੇ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਿਗੁਰੂ ਹੋਏ ਦਿਆਲ ਤਾਂ ਜੰਮ ਕਾ ਡਰ ਕਿਹਾ ਸਤਿਗੁਰੂ ਹੋਏ ਦਿਆਲ ਤਾਂ ਸਾਦੀ ਹੀ ਸੁੱਖ ਦੇਹਾ ਸਤਿਗੁਰੂ ਹੋਏ ਦਿਆਲ ਤਾਂ ਨਵ ਨਦ ਪਾਈਐ ਸਤਿਗੁਰੂ ਹੋਏ ਦਿਆਲ ਤਾਂ ਸਾਚ ਸਮਾਈਐ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਰਬਾਬੀ ਕੀਰਤਨੀਏ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਆਹ ਸੰਗਤਾਂ ਨੂੰ ਹਰ ਜਸ ਕੀਰਤਨ ਰਾਹੀਂ ਨਿਹਾਲ ਕਰ ਰਹੇ ਸੀ ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਵੀ ਬੱਚਿਆਂ ਦੇ ਵਿਆਹ ਕਾਰਜਾਂ ਦੀ ਖੁਸ਼ੀ ਦੇ ਅੰਦਰ ਗੁਰੂ ਦੇ ਚਰਨਾਂ ਕਮਲਾਂ ਦਾ ਸ਼ੁਕਰਾਨਾ ਕਰਨਾ ਕਾਰਜ ਆਪਾਂ ਸਾਰੇ ਹੀ ਕਰਦੇ ਹਾਂ ਕਈ ਤਾਂ ਮੇਰੇ ਵਰਗੇ ਕਹਿਣਗੇ ਵੀ ਚਲੋ ਅਰਦਾਸ ਕਰਾ ਲਓ ਜਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਾ ਲਓ ਪਰ ਜੋ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਵੀ ਤੁਸੀਂ ਕਾਰਜ ਕਰਨਾ ਨਾ ਉਦੋਂ ਸਭ ਤੋਂ ਪਹਿਲਾਂ ਰੱਬ ਮੂਹਰੇ ਬੇਨਤੀ ਪਾਤਸ਼ਾਹ ਕਹਿੰਦੇ ਕੀਤਾ ਲੋੜੀ ਹੈ ਕੰਮ ਸੋ ਹਰ ਪੈ ਆਖੀਐ ਜਿਹੜੇ ਮਹਾਰਾਜ ਨੇ ਸਾਨੂੰ 52 ਹੁਕਮਨਾਮੇ ਬਖਸ਼ਿਸ਼ ਕੀਤੇ ਆ ਉਹਨਾਂ 'ਚ 10ਵਾਂ ਹੁਕਮ ਇਹ ਆ 52 ਦੇ ਵਿੱਚ ਵੀ ਜਦੋਂ ਵੀ ਕੋਈ ਸਿੱਖ ਕਾਰਜ ਕਰੇ ਤਾਂ ਗੁਰੂ ਦਾ ਸ਼ੁਕਰਾਨਾ ਜ਼ਰੂਰ ਕਰੇ ਇਹ ਅਸੀਂ ਆਪਣੇ ਆਪ ਨਹੀਂ ਕਰਦੇ ਸ਼ੁਕਰਾਨੇ ਇਹ ਮਹਾਰਾਜ ਨੇ ਸਾਡੀਆਂ ਡਿਊਟੀਆਂ ਲਾਈਆਂ ਹੋਈਆਂ 52 ਹੁਕਮਨਾਮਿਆਂ ਦੇ ਵਿੱਚੋਂ 10ਵਾਂ ਹੁਕਮਨਾਮਾ ਇਹ ਹੈ ਮਹਾਰਾਜ ਨੂੰ ਜੇ ਸਿੱਖਾ ਨਾ ਜਿਹੜਾ 10ਵਾਂ ਅਤੇ 11ਵਾਂ ਹੁਕਮਨਾਮਾ ਮੰਨੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨੇ ਅਤੇ ਜਦੋਂ ਕਾਰਜ ਕਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰੇ ਅਰਦਾਸ ਔਰ ਜੋਈ ਕੀਤਾ ਲੋੜੀ ਹੈ ਕੰਮ ਸੋ ਹਰ ਪੈ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀ ਹੈ ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀ ਹੈ ਬੜੇ ਵੱਡੇ ਭਾਗਾਂ ਵਾਲੇ ਨੇ ਪਰਿਵਾਰ ਕਲਾਰ ਪਰਿਵਾਰ ਕੜਮ ਕੜਮਾਈ ਆਇਆ ਬਲਰਾਮ ਜੀ ਉਹ ਦੋਨੇ ਪਰਿਵਾਰ ਜਿਨ੍ਹਾਂ ਨੇ ਬੱਚਿਆਂ ਦੇ ਵਿਆਹ ਕਾਰਜਾਂ ਦੀ ਖੁਸ਼ੀ ਦੇ ਅੰਦਰ ਮਹਾਰਾਜ ਦੇ ਚਰਨਾਂ ਦੇ ਆਸਰੇ ਲਏ ਕਥਾ ਕੀਰਤਨ ਅਤੇ ਢਾਡੀ ਵਾਰਾਂ ਢਾਡੀ ਦਰਬਾਰ ਬੜੇ ਢਾਡੀ ਦਰਬਾਰ ਆਪਣੇ ਸਿੱਖ ਪੰਥ ਦੇ ਵਿੱਚ ਹੁੰਦੇ ਨੇ ਪਰ ਇਹ ਬਿਰਲੇ ਬਿਰਲੇ ਢਾਡੀ ਦਰਬਾਰ ਆ ਵੀ ਜਿਹੜੇ ਅਸੀਂ ਆਪਣੇ ਕਾਰਜਾਂ ਦੇ ਵਿੱਚ ਕਿਉਂਕਿ ਕਈ ਵਾਰੀ ਆਪਾਂ ਕਿਸੇ ਯੋਧੇ ਦੀ ਯਾਦ 'ਚ ਕਈ ਵਾਰੀ ਕਿਸੇ ਆਪਾਂ ਮਹਾਂਪੁਰਖ ਦੀ ਯਾਦ 'ਚ ਕਈ ਵਾਰੀ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਦਿਹਾੜਿਆਂ 'ਤੇ ਢਾਡੀ ਦਰਬਾਰ ਹੁੰਦੇ ਹੈ ਪਰ ਇਹ ਬਿਰਲੇ ਬਿਰਲੇ ਢਾਡੀ ਦਰਬਾਰ ਹੁੰਦੇ ਵੀ ਕਿਸੇ ਪਰਿਵਾਰ ਵੱਲੋਂ ਵਿਆਹ ਕਾਰਜਾਂ ਦੀ ਬੱਚਿਆਂ ਦੀ ਖੁਸ਼ੀ ਦੇ ਵਿੱਚ ਢਾਡੀ ਦਰਬਾਰ ਹੋਣਾ ਕੀਰਤਨ ਦਰਬਾਰ ਹੋਣਾ ਇਹ ਬਿਰਲਿਆਂ ਬਿਰਲਿਆਂ ਦੇ ਹਿੱਸੇ ਆਇਆ ਹਰੇਕ ਦੇ ਹਿੱਸੇ ਬੰਦਗੀ ਵੀ ਨਹੀਂ ਆਉਂਦੀ ਆਪਾਂ ਸਾਰੇ ਬੈਠੇ ਨਾ ਅਸੀਂ ਤੁਸੀਂ ਮਹਾਰਾਜ ਦੀ ਗੋਦ 'ਚ ਇਹ ਕੋਈ ਕਰਮ ਬੀਜਿਆ ਚੰਗਾ ਆਪਾਂ ਵੀ ਸਾਰਿਆਂ ਨੇ ਪਰਿਵਾਰ ਦੇ ਸੱਦੇ ਪੱਤਰ 'ਤੇ ਆਏ ਹਾਂ ਅਤੇ ਜਿੱਥੇ ਅੱਜ ਪਰਿਵਾਰ ਨੂੰ ਲਾਹੇ ਮਿਲਣੇ ਆ ਅਤੇ ਉੱਥੇ ਅਸੀਂ ਵੀ ਝੋਲੀਆਂ ਭਰ ਕੇ ਜਾਣੀਆਂ ਉੱਥੇ ਸਾਡੀ ਵੀ ਝੋਲੀ ਇੱਥੋਂ ਭਰ ਜਾਣੀ ਕਿ ਉਹ ਦਰ ਹੀ ਐਸਾ ਇਸ ਦਰ 'ਤੇ ਜਿਹੜਾ ਵੀ ਆਉਂਦਾ ਜੋ ਮੰਗ ਹੈ ਠਾਕਰੇ ਆਪਣੇ 'ਤੇ ਸੋਈ ਸੋਈ ਦੇਵੈ ਇੱਛਾ ਪੂਰਕ ਸਰਵ ਸੁੱਖ ਦਾਤਾ ਹਰ ਜਾ ਕੇ ਵੱਸ ਹੈ ਕਾਮ ਤਿੰਨ ਅਤੇ ਬੱਚਿਆਂ ਦੀ ਖੁਸ਼ੀ ਮਾਂ ਬਾਪ ਆ ਜਿਹੜਾ ਉਹ ਸਾਰੀ ਉਮਰ ਬੱਚਿਆਂ ਲਈ ਦੁਆਵਾਂ ਕਰਦਾ, ਸਾਰੀ ਉਮਰ। ਆਪਾਂ ਕਦੋਂ ਅਰਦਾਸ ਕਰਾਉਣਾ ਆਉਣੇ ਨਾ ਗੁਰੂ ਘਰੇ, ਅਤੇ ਆਪਾਂ ਕਹਿੰਦੇ ਗੁਰੂ ਕੇ ਵਜ਼ੀਰ ਨੂੰ ਸ਼ਰਧਾ ਦੇ ਨਾਲ ਭੇਟਾ ਦੇਈਏ ਬਿੱਤ ਅਨੁਸਾਰ, ਅਤੇ ਜਿਹੜੀ ਭੇਟਾ ਰਹਿਤ ਅਰਦਾਸ ਕਰਦਾ ਨਾ ਸਾਡਾ ਮਾਂ ਬਾਪ ਕਰਦਾ ਸਾਰੀ ਉਮਰ। ਮਾਂ ਨੇ ਜਿੱਥੇ ਜਨਮ ਹੈ ਦਿੱਤਾ ਉੱਥੇ ਬਾਪੂ ਬਹੁਤ ਪਿਆਰਾ। ਨਹੀਂ ਇੱਕ ਪਹੀਏ ਨਾਲ ਚੱਲਦੀ ਗੱਡੀ ਇਹ ਦਸਤੂਰ ਨਿਆਰਾ, ਮਾਂ ਮੇਰੀ ਨੇ ਲਾਡ ਲੜਾਏ ਚੂਰੀ ਕੁੱਟ ਖਵਾਈ, ਤੈਵੀਂ ਬਾਪੂ ਸਾਡੇ ਲਈ ਸੀ ਕੀਤੀ ਕੱਠਣਾ ਕਮਾਈ, ਦਿਨ ਰਾਤ ਸੀ ਮਿਹਨਤ ਕਰਦਾ ਖੂਨ ਪਸੀਨਾ ਚੋਇਆ, ਤੂੰ ਸਾਡੇ ਵੱਡੇ ਹੋਣ 'ਚ ਬਾਪੂ ਰੱਬ ਬਣਿਆਣ ਖਲੋਇਆ। ਅਜੀਤ ਵਾਲੀਆ ਪਾਰਸ ਬਾਪੂ ਨਾ ਪੈਰਾਂ 'ਤੇ ਖੜਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ। ਧੀਆਂ ਪੁੱਤਰ ਦਿਲ ਦੇ ਟੁਕੜੇ ਹੁਣ ਸਦਾ ਹੀ ਪਿਆਰੇ, ਇਹ ਦਿਲ ਦੇ ਟੁਕੜੇ ਨੇ ਧੀਆਂ ਪੁੱਤਰ, ਇਹ ਵੱਡੀ ਦੌਲਤ ਆ ਸਾਡੀ ਧੀਆਂ ਪੁੱਤਰ। ਰਾਣੀ ਜਿਹੜੀ ਫਤਿਹ ਚੰਦ ਰਾਜੇ ਦੀ ਰਾਣੀ ਸੀ ਨਾ, ਰਾਣੀ ਮੈਣੀ, ਉਹਦੇ ਕੋਲ ਮਹਿਲ ਬੜੇ ਵੱਡੇ ਸੀ, ਉਹਦੇ ਕੋਲ ਨੌਕਰ ਚਾਕਰ ਸੀ, ਉਹਦੇ ਕੋਲ ਫੌਜਾਂ ਸੀ, ਉਹਦੇ ਕੋਲ ਧਨ ਦੌਲਤਾਂ ਹੀਰੇ ਮੋਤੀ ਸੀ, ਦੁਨੀਆਂ ਦੇ ਸਭ ਕੁਝ ਸੁੱਖ ਆਉਂਦੇ ਹੋਏ ਵੀ ਘਰੇ ਕੋਈ ਬੱਚਾ ਨਹੀਂ ਸੀ, ਨਾ ਧੀ ਨਾ ਪੁੱਤ। ਮਾਵਾਂ ਭਾਵੇਂ ਹੋਵਣ ਪਰੀਆਂ ਨਾਲ ਹੁਸਣ ਦੇ ਗੱਜ ਗੱਜ ਭਰੀਆਂ, ਚੰਗੀ ਘਰੀ ਵਿਆਹੀਆਂ ਬਰੀਆਂ, ਪਹਿਨਣ ਪੱਟ ਹਡਾਵਣ ਜਰੀਆਂ, ਪਰ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੱਲ ਲਾਲਾਂ ਦਾ ਹਾਰ ਨਾ ਹੋਵੇ, ਜੇ ਬੱਚਾ ਨਾ ਹੋਵੇ ਨਾ, ਅਤੇ ਫਿਰ ਉਹ ਮਾਂ ਉਹ ਬਾਪ ਆਪਣੇ ਘਰ ਨੂੰ ਸੁਣਾ ਹੀ ਸਮਝਦਾ, ਕੰਧਾਂ ਵੱਢ ਵੱਢ ਖਾਂਦੀ ਹੈ, ਕਿਉਂਕਿ ਬੱਚੇ ਸਭ ਤੋਂ ਵੱਡੀ ਦੌਲਤ ਆ ਸਾਡੀ। ਅਤੇ ਗੁਰੂ ਮਹਾਰਾਜ ਕਿਰਪਾ ਕਰਨ, ਜਦੋਂ ਮਾਂ ਬਾਪ ਘਰੇ ਗੁਰਬਾਣੀ ਪੜ੍ਹਦਾ ਨਿਤਨੇਮ ਵੀ ਹੈ, ਅਤੇ ਫਿਰ ਬੱਚੇ ਵੀ ਲਾਇਕ ਆ, ਬੱਚਿਆਂ 'ਤੇ ਵੀ ਪ੍ਰਭਾਵ ਪੈਂਦਾ। ਧੀਆਂ ਪੁੱਤਰ ਦਿਲ ਦੇ ਟੁਕੜੇ ਹੁੰਦੇ ਸਦਾ ਪਿਆਰੇ, ਬੇਬੇ ਬਾਪੂ ਬੱਚਿਆਂ ਉੱਤੋਂ ਸੱਦ ਜਾਂਦੇ ਬਲਹਾਰੇ, ਸਦਾ ਬਲਹਾਰ ਜਾਂਦੇ ਨੇ। ਭੈਣ ਭਰਾਵਾਂ ਰਿਸ਼ਤੇਦਾਰਾਂ ਕੀਤੇ ਖੂਬ ਤਿਆਰੇ, ਇਹ ਪਰਿਵਾਰ ਜਿਵੇਂ ਆਪਾਂ ਸਾਰੇ ਰਲ ਮਿਲ ਕੇ ਜਦੋਂ ਕੋਈ ਕਾਰਜ ਕਰਨਾ ਹੁੰਦਾ ਤਾਂ ਫਿਰ ਭੈਣ ਭਰਾਵਾਂ ਨੂੰ ਵੀ ਚਾਅ ਹੁੰਦਾ, ਜਿੱਥੇ ਪਰਿਵਾਰ ਦੇ ਜੀਆਂ ਨੂੰ ਚਾਅ ਏ ਉੱਥੇ ਭੈਣ ਭਰਾਵਾਂ ਰਿਸ਼ਤੇਦਾਰਾਂ ਨੂੰ ਵੀ ਚਾਅ ਹੁੰਦਾ। ਲੰਮੀਆਂ ਉਮਰਾਂ ਬਖਸ਼ੀ ਦਾਤਾ, ਜੋੜੀ ਜੀਵੇ ਜੀਵੇ ਜੁਗ ਚਾਰੇ, ਉਹ ਰੀਝ ਦਿਲਾਂ ਦੀ ਪੂਰੀ ਕਰਦਾ ਕਹਿੰਦੇ ਚੰਦ ਅਤੇ ਤਾਰੇ, ਅਜੀਤ ਬਾਲ ਦੇ ਪਾਰਸ ਜਾਈਏ ਸਤਿਗੁਰ ਤੋਂ ਬਲਹਾਰੇ। ਆਓ ਅਨੰਦਪੁਰ ਸਾਹਿਬ ਦੀ ਧਰਤੀ ਦੀ ਗੱਲ ਕਰੀਏ, ਗੁਰੂ ਬਾਜਾਂ ਵਾਲੇ ਪਾਤਸ਼ਾਹ ਦੇ ਵਿਆਹ ਦੀ ਗੱਲ ਕਰੀਏ, ਮਾਤਾ ਜੀਤਾਂ ਜੀ ਦੀ ਗੱਲ ਕਰੀਏ, ਜਿਹੜੇ ਗੁਰੂ ਜੀ ਦੇ ਮਹਿਲ ਬਣੇ। ਅਨੰਦਪੁਰ ਸਾਹਿਬ ਦੀ ਧਰਤੀ ਆ, ਫੁੱਲਾਂ ਵਿੱਚੋਂ ਫੁੱਲ ਸੋਹਣਾ ਹੈ ਗੁਲਾਬ ਦਾ, ਸ਼ਹਿਰਾਂ ਵਿੱਚੋਂ ਸ਼ਹਿਰ ਹੈ ਅਨੰਦਪੁਰ ਸਾਹਿਬ ਦਾ, ਜਿਹਦੇ ਵਿੱਚ ਬਾਜਾਂ ਵਾਲੇ ਮਾਹੀ ਦਾ ਬਸੇਰਾ ਏ, ਖਾਲਸੇ ਦਾ ਕਿਲੇ ਉੱਤੇ ਝੂਲਦਾ ਫਰੇਰਾ ਏ, ਰਾਗੀ ਸਿੰਘ ਰਾਗ ਦੀਆਂ ਹੇਕਾਂ ਪਏ ਲਾਉਂਦੇ ਨੇ, ਆ ਗੁਰਾਂ ਦੇ ਪਿਆਰੇ ਗੁਰਬਾਣੀ ਬੈਠੇ ਗਾਉਂਦੇ ਨੇ, ਸੰਗਤਾਂ ਦੇ ਵਿੱਚ ਏਡਾ ਜਲਵਾ ਹਜ਼ੂਰ ਦਾ, ਹੀਰਿਆਂ ਦੇ ਵਿੱਚ ਜਿਵੇਂ ਟੌਰ ਕੋਈ ਨੂਰ ਦਾ, ਗੁਰਾਂ ਦੇ ਦੁਆਲੇ ਇੰਝ ਗੁਰਾਂ ਦੇ ਪਿਆਰੇ ਨੇ, ਪੁੰਨਿਆਂ ਦੇ ਚੰਦ ਦੇ ਦੁਆਲੇ ਜਿਵੇਂ ਤਾਰੇ ਨੇ। ਅਨੰਦਪੁਰ ਸਾਹਿਬ ਦੀ ਧਰਤੀ, ਅਣਗਿਣਤ ਸੰਗਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਕੇ ਨਦਰੀ ਨਦਰ ਨਿਹਾਲ ਹੋ ਰਹੀਆਂ। ਮਾਂ ਗੁਜਰੀ ਦੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਆ ਸਕਦਾ, ਧਰਤੀ 'ਤੇ ਐਸਾ ਚੰਨ ਨਹੀਂ ਕੋਈ ਆਉਣਾ ਜਿਹੜਾ ਮਾਂ ਗੁਜਰੀ ਨੇ ਜਿਹੜੇ ਚੰਨ ਨੂੰ ਜਨਮ ਦਿੱਤਾ। ਗੁਰੂ ਤੇਗ ਬਹਾਦਰ ਮਹਾਰਾਜ ਦੇ ਲੱਖ 'ਤੇ ਜਿਗਰ, ਮੇਰੇ ਪਾਤਸ਼ਾਹ ਦੇ ਦਿਦਾਰੇ ਕਰਕੇ ਸੰਗਤਾਂ ਨਦਰੀ ਨਦਰ ਨਿਹਾਲ ਹੁੰਦੀਆਂ, ਅਤੇ ਲਾਹੌਰ ਤੋਂ ਸੰਗਤ ਆਈ ਹੈ, ਇੱਧਰ ਸੰਗਤ ਸੇਵਾ ਕਰ ਰਹੀ ਹੈ, ਅਤੇ ਸੰਗਤ ਦੇ ਵਿੱਚ ਹਰ ਜਸ ਉਸ ਭਿੱਖੀ ਹੈ, ਬੜੇ ਪ੍ਰੇਮ ਵਾਲਾ। ਜਦੋਂ ਅਸੀਂ ਗੁਰੂ ਘਰ ਆਉਣੇ ਹਾਂ ਨਾ, ਸਾਡੇ ਚੰਗੇ ਵੱਡੇ ਕਰਮ ਆ, ਅਤੇ ਇੱਥੇ ਅਸੀਂ ਪ੍ਰੇਮ ਨਾਲ ਆਉਣੇ, ਪਿਆਰ ਨਾਲ ਆਉਣੇ, ਸ਼ਰਧਾ ਨਾਲ ਆਉਣੇ। ਜਦੋਂ ਇੱਥੇ ਬਹਿੰਦੇ ਹਾਂ ਨਾ, ਉਦੋਂ ਬਸ ਗੁਰੂ ਦੇ ਹੋ ਕੇ ਬਹਿ ਜਾਈਏ, ਜਿੰਨਾ ਕੁ ਸਮਾਂ ਬਹਿਣਾ, ਉਦੋਂ ਇਕਾਗਰਤਾ ਬਣਾ ਲਈਏ, ਉਦੋਂ ਮਨ ਜੋੜ ਲਈਏ ਰੱਬ ਦੇ ਨਾਲ, ਉਹਦੀ ਵਡਿਆਈ ਦੇ ਨਾਲ। ਅਤੇ ਹਰ ਜਸ ਭਿੱਖੀ ਬੜੀ ਸੇਵਾ ਕਰਦਾ, ਇਹਦੀ ਨਾਲ ਧੀ ਆਈ ਹੋਈ ਹੈ ਜਿਹਦਾ ਨਾਂ ਜੀਤਾ, ਉਹ ਬੜੀ ਸੇਵਾ ਕਰ ਰਹੀ ਹੈ, ਬੜੇ ਪਿਆਰ ਵਾਲੀ ਰੂਹ ਹੈ, ਉਹ ਬੱਚੀ ਬੜੀ ਲਾਇਕ ਹੈ, ਬੜੇ ਮਿੱਠੇ ਬੋਲ ਨੇ ਉਹਦੇ, ਬੱਚੀ ਦੇ ਮਨ ਨੂੰ ਮੋਹ ਲੈਂਦੀ ਹੈ, ਬਾਣੀ ਪੜ੍ਹਦੀ ਹੈ, ਕਿਤੇ ਬਰਤਨ ਸਾਫ਼ ਕਰਦੀ, ਕਿਤੇ ਝਾੜੂ ਫੇਰਦੀ ਹੈ ਦਰਬਾਰ ਦੇ ਵਿੱਚ, ਸੰਗਤ ਵਿੱਚ ਬਹਿੰਦੀ ਅਤੇ ਇਕਾਗਰਤਾ ਬਣਾ ਕੇ ਉਹਨੂੰ ਦੇਖ ਕੇ ਹੋਰ ਵੀ ਕਹਿੰਦੇ ਵੀ ਬਣਾ, ਜਿਵੇਂ ਆਹ ਬੱਚੀ ਆ ਬੀਬੀ ਬੈਠੀ ਹੈ ਉਵੇਂ ਇਕਾਗਰਤਾ ਦੇ ਨਾਲ ਬੈਠੀਏ, ਉਸਲਵੱਟੇ ਨਾਲ ਜੇ ਇੱਧਰ ਉੱਧਰ ਨਾ ਝਾਕੀਏ, ਟਾਈਮ ਨਾ ਟਪਾਈਏ, ਇਕੱਲਾ ਬੜੀ ਮਿੱਠੀ ਬੋਲੀ ਹੈ। ਅਤੇ ਇਹ ਮਾਂ ਗੁਜਰੀ ਅਤੇ ਮਾਤਾ ਨਾਨਕੀ ਦੇ ਵੀ ਮਨ ਨੂੰ ਲੱਗ, ਕਈ ਬੱਚੇ ਨਾ ਮਨ ਨੂੰ ਲੱਗ ਜਾਂਦੇ ਹੁੰਦੇ, ਕਈ ਬੰਦੇ ਉਹਨਾਂ ਨਾਲ ਭਾਵੇਂ ਕੋਈ ਰਿਸ਼ਤੇਦਾਰੀ ਨਾ ਹੋਵੇ ਅਤੇ ਉਹਨਾਂ ਦੇ ਜਿਹੜੇ ਗੁਣ ਹੁੰਦੇ ਆ ਉਹਨਾਂ ਦੀਆਂ ਉਹਨਾਂ ਦੇ ਜਿਹੜੇ ਅੰਦਰੋਂ ਅੰਦਰ ਭਾਵ ਆ ਜਿਹੜੀਆਂ ਅੰਦਰੋਂ ਰੀਝਾਂ ਹੁੰਦੀਆਂ ਏ ਅੰਦਰੋਂ ਬੋਲੀਆਂ ਹੁੰਦੀਆਂ ਉਹਨਾਂ ਨਾਲ ਨਾ ਬੰਦਾ ਮੋਹਿਆ ਜਾਂਦਾ ਅਤੇ ਮਾਂ ਗੁਜਰੀ ਜੀ ਵੀ ਮੋਹੇ ਗਏ ਮਾਤਾ ਨਾਨਕੀ ਜੀ ਕਹਿੰਦੇ ਫਿੱਕੇ ਬੋਲ ਜ਼ਬਾਨ ਵਿੱਚੋਂ ਬੋਲੀਏ ਨਾ ਹੁੰਦੇ ਖਸਮ ਨਾਰਾਜ਼ ਬੜਬੋਲੀਆਂ ਦੇ ਫਿੱਕੇ ਬੋਲ ਜ਼ਬਾਨ ਵਿੱਚੋਂ ਬੋਲੀਏ ਨਾ ਹੁੰਦੇ ਖਸਮ ਨਾਰਾਜ਼ ਬੜਬੋਲੀਆਂ ਦੇ ਕਾਂ ਕੰਨ ਖਾਵੇ ਅਤੇ ਕੋਲ ਠੰਡ ਪਾਵੇ ਬੜੇ ਫਰਕ ਨੇ ਸੱਜਣਾ ਬੋਲੀਆਂ ਦੇ ਇਹ ਮਿੱਠੀ ਬੋਲੀ ਹੈ ਅਤੇ ਇੱਧਰ ਰਹਿ ਹੋ ਰਹੀ ਮਾਮਾ ਕਿਰਪਾਲ ਜੀ ਮਾਤਾ ਨਾਨਕੀ ਮਾਤਾ ਗੁਜਰੀ ਜੀ ਰਹਿ ਕਰ ਰਹੇ ਨੇ ਵੀ ਗੋਬਿੰਦ ਰਾਏ ਦੀ ਸ਼ਾਦੀ ਕੀਤੀ ਜਾਵੇ ਵਿਆਹ ਕੀਤਾ ਜਾਵੇ ਕਾਰਜ ਕੀਤਾ ਜਾਵੇ ਮਾਵਾਂ ਨੂੰ ਚਾਅ ਹੁੰਦਾ ਹੈ ਵੀ ਪੁੱਤਾਂ ਦੇ ਸਿਰ ਤੋਂ ਪਾਣੀ ਵਾਰ ਕੇ ਪੀਣੇ ਮੈਂ ਇੱਕ ਹੋਰ ਗੱਲ ਕਰਦਾ ਵਾਂ ਪਾਣੀ ਵਾਰਦੇ ਹਾਂ ਆਪਾਂ ਸਾਰੇ ਵਿਆਹ ਦੇ ਵਿੱਚ ਸਾਰੇ ਵਾਰਦੇ ਪਾਣੀ ਪਰ ਇਹ ਪਾਣੀ ਵਾਰਨ ਦਾ ਕੋਈ ਮਕਸਦ ਹੈ ਪਾਣੀ ਜਦੋਂ ਜੋੜੀ ਆਉਂਦੀ ਹੈ ਨਾ ਘਰੇ ਸੁਭਾਗੀ ਜੋੜੀ ਅਤੇ ਮਾਂ ਪਾਣੀ ਵਾਰਦੀ ਚਾਚੀ ਵਾਰਦੀ ਤਾਈ ਵਾਰਦੀ ਭੈਣ ਵਾਰਦੀ ਆ ਮਾਮੀ ਸਾਰੇ ਰਿਸ਼ਤੇਦਾਰ ਵਾਰਦੇ ਹੈ ਅਤੇ ਉਹ ਪਾਣੀ ਫਿਰ ਪੀਂਦੇ ਆ ਵਾਰ ਕੇ ਅਤੇ ਉਹਦੇ 'ਚ ਇੱਕ ਰਿਵਾਜ਼ ਆ ਸਾਡਾ ਦਰਿਆਵੀ ਵੀ ਜਿਹੜਾ ਲਾੜਾ ਨਾ ਉਹ ਹੱਥ ਵਾਰ ਕੇ ਡੋਲ਼ ਦਿੰਦਾ ਪਾਣੀ ਇਹਦਾ ਕੋਈ ਮਤਲਬ ਆ ਇਹਦਾ ਪਾਣੀ ਵਾਰਨ ਦਾ ਮਾਂ ਦਾ ਮਤਲਬ ਹੁੰਦਾ ਵੀ ਜੋੜੀ ਦੇ ਉੱਤੋਂ ਵੀ ਪੁੱਤਰ ਵਾਸਤੇ ਨੂੰਹ ਵਾਸਤੇ ਵੀ ਤੁਹਾਡੀਆਂ ਜਿਹੜੀਆਂ ਬਲਾਵਾਂ ਨੇ ਤੁਹਾਡੇ ਦੁੱਖ ਨੇ ਜਿਹੜੇ ਉਹ ਮੈਨੂੰ ਮਿਲ ਜਾਣ ਅਤੇ ਤੁਹਾਨੂੰ ਖੁਸ਼ੀਆਂ ਮਿਲਣ ਲਾ ਖੁਸ਼ੀਆਂ ਪਾਤਸ਼ਾਹ ਜਾਂ ਜੇ ਸਤਿਗੁਰ ਨਜ਼ਰ ਕਰੇ ਇਹ ਪਾਣੀ ਪੀਣ ਦਾ ਇਹ ਮਤਲਬ ਹੁੰਦਾ ਵਾਰਨਾ ਵਾਰ ਕੇ ਅਤੇ ਡਲਾਉਣ ਦਾ ਇਹ ਮਤਲਬ ਹੁੰਦਾ ਬੱਚੇ ਕਹਿੰਦੇ ਨਹੀਂ ਮਾਂ ਨਹੀਂ ਬਾਪੂ ਨਹੀਂ ਭੈਣ ਲਈ ਭਰਾਵਾ ਤੈਨੂੰ ਸਾਡੇ ਦੁੱਖ ਤੈਨੂੰ ਦੁੱਖ ਨਾ ਦੇਵੇ ਮਾਲਕ ਸਦਾ ਹੀ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਅਤੇ ਖੁਸ਼ੀਆਂ ਦੇ ਖੇੜਿਆਂ 'ਚ ਰੱਖੇ ਉਹ ਬਹੁਤ ਵਿਚਾਰਾਂ ਵਿਆਹ ਕਾਰਜਾਂ 'ਤੇ ਹੋ ਸਕਦੀਆਂ ਬੜੀਆਂ ਸਾਡੀਆਂ ਦੁਨਿਆਵੀ ਵਿਚਾਰਾਂ ਵੀ ਬੜੀਆਂ ਹੋ ਸਕਦੀਆਂ ਧੰਨ ਭਰੇ ਨਾ ਆਖੀਐ ਬਹਿਣ ਇਕੱਠੇ ਹੋਏ ਏਕ ਜੋਤ ਦੋਈ ਮੂਰਤੀ ਧੰਨ ਪਰ ਕਹੀਐ ਸੋਏ ਕਹਿੰਦੇ ਦੋ ਜਾਣਿਆਂ ਨੇ ਇੱਕ ਘਰੇ ਰਹਿਣਾ ਇੱਕ ਥਾਂ ਬੈਠ ਕੇ ਛਕਣਾ ਭੋਜਨ ਪਾਣੀ ਅਤੇ ਇਹੀ ਇਕੱਲੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹੀ ਇਕੱਲਾ ਸੰਬੰਧ ਨਹੀਂ ਪਤੀ ਪਤਨੀ ਦਾ ਜੋਤ ਇੱਕੋ ਹੀ ਹੋਵੇ ਅਤੇ ਮੂਰਤਾਂ ਦੋ ਹੋਣ ਦੁੱਖ ਸੁੱਖ ਦੇ ਸਾਂਝੀਵਾਲ ਹੋਣ ਹਰ ਜਸ ਭਿੱਖੀ ਉਹਦੀ ਬੇਟੀ ਹੈ ਅਤੇ ਉਹ ਸੋਚਦਾ ਮਣਾ ਵੀ ਗੋਬਿੰਦ ਰਾਏ ਸਾਹਿਬ ਮਹਾਰਾਜ ਦੇ ਵਿਆਹ ਦੀ ਗੱਲ ਚੱਲਦੀ ਜਦੋਂ ਵਿਆਹ ਦੀ ਗੱਲ ਚੱਲਦੀ ਹੋਵੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਪਤਾ ਲੱਗ ਜਾਂਦਾ ਹੁੰਦਾ ਆਂਢ ਗੁਆਂਢ ਨੂੰ ਵੀ ਲੱਗਦਾ ਸਾਰੇ ਸਰੀਕੇ ਕਬੀਲੇ 'ਚ ਪਤਾ ਲੱਗ ਜਾਂਦਾ ਫਲਾਣੇ ਦੇ ਲੜਕੇ ਦੇ ਬੱਚੇ ਦੇ ਵਿਆਹ ਦੀ ਗੱਲ ਚੱਲਦੀ ਹੈ ਹੁਣ ਤਾਂ ਕਈ ਵਾਰੀ ਆਪਾਂ ਪੜ੍ਹਦੇ ਰੱਖ ਲੈਂਦੇ ਪਹਿਲਾਂ ਨਹੀਂ ਸੀ ਇਹ ਗੱਲ ਪਹਿਲਾਂ ਨਹੀਂ ਸੀ ਪੜ੍ਹਦਿਆਂ ਦੇ ਵਿੱਚ ਅਤੇ ਜਦੋਂ ਹਰਜਸ ਭਿੱਖੀ ਨੂੰ ਪਤਾ ਲੱਗਿਆ ਉਹ ਕਹਿੰਦਾ ਮਣਾ ਵੀ ਜੇ ਕਿਤੇ ਮੇਰੀ ਧੀ ਦਾ ਵਿਆਹ ਹੋ ਜੇ ਪੁੱਤਰ ਮਿੱਠੜੇ ਮੇਵੇ ਹੁੰਦੇ ਅਤੇ ਧੀਆਂ ਮਿਸ਼ਰੀ ਡਲੀਆਂ ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ ਬਾਬਲ ਨੂੰ ਇਹ ਰਾਜਾ ਆਖੇ ਮਾਣੂ ਆਖੇ ਰਾਣੀ ਆਪਣੇ ਸੋਹਣੇ ਵੀਰਾਂ ਉੱਤੋਂ ਪੀਵੇ ਵਾਰ ਵਾਰ ਕੇ ਪਾਣੀ ਮਾਂ ਬਾਪ ਦੇ ਕੰਡਾ ਲੱਗਿਆ ਧੀ ਕਦੇ ਨਾ ਜਰਦੀ ਸਾਰੀ ਉਮਰੀ ਪਾਰਸ ਰਹਿੰਦੀ ਮਾਪੇ ਮਾਪੇ ਕਰਦੀ ਪੁੱਤਰਾਂ ਦੀ ਅਲੱਗ ਗੱਲ ਹੈ ਪੁੱਤਰਾਂ ਨਾਲ ਪੀੜ੍ਹੀ ਚੱਲਦੀ ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਬੰਸ ਚੱਲਦੀ ਅਤੇ ਧੀ ਦੇ ਨਾਲ ਘਰ ਦੇ ਵਿਹੜੇ ਦੀ ਰੌਣਕ ਅਤੇ ਇੱਜ਼ਤ ਪੱਤ ਹੁੰਦੀ ਹੈ ਧੀ ਮੁੰਡੇ ਦਾ ਇਕੱਲਾ ਇੱਕ ਘਰ ਹੀ ਹੁੰਦਾ ਹੈ ਉਹ ਸਹੁਰਿਆਂ ਦੇ ਘਰ ਨੂੰ ਨਹੀਂ ਕਹਿ ਸਕਦਾ ਮੇਰਾ ਘਰ ਹੈ ਧੀ ਕਹਿ ਸਕਦੀ ਸਹੁਰਿਆਂ ਦਾ ਤਾਂ ਉਹਦਾ ਆਪਦਾ ਹੈਗਾ ਹੈਗਾ ਪੇਕਿਆਂ ਦਾ ਵੀ ਉਹਦਾ ਧੀ ਦੇ ਦੋ ਘਰ ਹੁੰਦੇ ਆ ਬੰਦੇ ਦੇ ਇਕੱਲੇ ਇੱਕ ਹੀ ਹੁੰਦਾ ਉਹ ਸਹੁਰਿਆਂ ਨੂੰ ਨਹੀਂ ਕਹਿ ਸਕਦਾ ਵੀ ਮੇਰਾ ਘਰ ਹੈ ਇਹ ਆਹ ਜਿਵੇਂ ਹਰ ਦੱਸਦੇ ਮਨ ਚਾਹੁੰਦੀ ਮੜਾ ਮੈਂ ਬਰਾਬਰ ਤਾਂ ਨਹੀਂ ਇਹਨਾਂ ਦੀ ਇਹ ਰੱਬ ਕਿੱਥੇ ਰੱਬ ਕਿੱਥੇ ਰੰਕ ਕਿੱਥੇ ਗਰੀਬ ਕਗਾਲ ਬੰਦਾ ਕਿੱਥੇ ਆਮ ਬੰਦਾ ਅਤੇ ਕਿੱਥੇ ਰਾਜੇ ਮਹਾਰਾਜਿਆਂ ਦਾ ਵੀ ਰਾਜਾ ਮਹਾਰਾਜਾ ਅਤੇ ਪਰ ਹਰ ਜਸ ਭਿੱਖੀ ਨੂੰ ਪਤਾ ਹੈ ਵੀ ਇੱਥੋਂ ਬੰਦਾ ਕਦੇ ਖਾਲੀ ਨਹੀਂ ਮੁੜਿਆ ਕਿਉਂਕਿ ਜਦੋਂ ਮਨ ਦੇ ਵਿੱਚ ਧਾਰਨ ਕਰ ਲਈਏ ਨਾ ਵੀ ਮਹਾਰਾਜ ਤੇਰੇ ਦਰ ਤੋਂ ਹੀ ਮੰਗਣਾ ਹੋਰ ਕਿਤੇ ਜਾਣਾ ਹੀ ਨਹੀਂ ਕਿਉਂਕਿ ਹੋਰ ਕਿਤੇ ਅਰਦਾਸ ਹੀ ਨਹੀਂ ਕਰਨੀ ਸੈਰੀ ਨਹੀਂ ਝੁਕਾਉਣਾ ਪਰ ਆਪਣੇ ਵਾਲੇ ਤਾਂ ਹੁਣ ਜੇ ਕਿਤੇ ਵੀਰਵਾਰ ਨੂੰ ਕਬਰਾਂ 'ਤੇ ਤੇਲ ਪਾਉਂਦੇ ਫਿਰਦੇ ਆ ਕਿਤੇ ਪੰਡਤਾਂ ਤੋਂ ਪੱਤਰੀਆਂ ਅਤੇ ਕਿਤੇ ਹੱਥਾਂ 'ਤੇ ਖੰਮਣੀਆਂ ਕਿਤੇ ਪਾਣੀ 'ਚ ਨਾਰੀਅਲ ਲਲੇਰ ਰੋੜਦੇ ਫਿਰਦੇ ਆ ਧਾਗਿਆਂ ਤਵੀਤਾਂ ਨਾਲ ਚੱਲਦੀ ਨਹੀਂ ਗੱਡੀ ਨਾ ਹੀ ਹੁੰਦੀਆਂ ਤਰੱਕੀਆਂ ਜਹਾਨ 'ਤੇ ਔਕੜਾਂ ਨੂੰ ਦੇਖ ਕਦੇ ਚੇਤ ਨਾ ਡਲਾਈਏ ਦਿਨ ਚੰਗੇ ਮਾੜੇ ਆਉਂਦੇ ਹਨ ਸਾਣ 'ਤੇ ਛੱਡਦਾ ਨਹੀਂ ਬਾਂਹ ਮੇਰਾ ਬਾਬਾ ਕਦੇ ਬਾਲਕਾਂ ਦੀ ਕਰਨ ਕਮਾਈਆਂ ਜਿਹੜੇ ਹਿੱਕਾਂ ਤਾਣ ਤਾਣ ਕੇ ਟੂਣਿਆਂ ਦੇ ਨਾਲ ਕਦੇ ਮਿਲਣ ਨਿਆਮਤਾਂ ਨਾ ਪਾਰਸ ਨਾ ਮੁੱਲ ਕਦੇ ਮਿਲਦੀ ਦੁਕਾਨ 'ਤੇ ਸਾਡਾ ਇੱਕੋ ਉਧਾਰ ਆ ਇੱਥੇ ਰਾਜ ਕਰਾਵੇ ਤਾਂ ਕਵਨ ਬੜਾਈ ਭੀਖ ਮੰਗਾਵੇ ਤਾਂ ਕਿਹਾ ਘੱਟ। ਹਰ ਦਸ ਕਹਿੰਦਾ ਮੈਨੂੰ ਪੱਕਾ ਵਿਸ਼ਵਾਸ ਆ ਵੀ ਮੇਰੀ ਇਸ ਘਰੋਂ ਬਰਾਤ ਪੂਰੀ ਹੋਣੀ ਹੈ। ਆਓ ਜਿਵੇਂ ਗਲਤ ਪਾ ਕੇ ਭਰਨਾ ਕਰਦਾ ਰਜੋਈ ਵੀ ਗੱਲ ਵੱਡੀ ਹੈ ਰਸਨਾ ਛੋਟੀ ਹੈ, ਮੈਂ ਗਰੀਬੜਾ ਜਿਹਾ ਸਿੱਖ ਹਾਂ ਪਰ ਮੇਰੀ ਬੇਨਤੀ ਪ੍ਰਵਾਨ ਕਰਿਓ ਹਰਦਾਸ ਇਹ ਇਉਂ।

ਕਰਾਂ ਕੀ ਸਹਿਫਤਾ ਆਨੰਦਪੁਰ ਦਰਬਾਰ ਦੀ, ਬਾਜਾਂ ਵਾਲੇ ਪਾਤਸ਼ਾਹ ਅਤੇ ਗੁਜਰੀ ਦੇ ਲਾਲ ਦੀ ਸੁੱਤੀਆਂ ਜ਼ਮੀਰਾਂ ਇੱਕ ਪਲ 'ਚ ਜਗਾ ਗਿਆ। ਸਵਾ ਸਵਾ ਲੱਖ ਨਾਲ ਇਕੱਲੇ ਨੂੰ ਲੜਾ ਗਿਆ, ਚੱਲ ਕੇ ਪ੍ਰਿਤਪਾਲ ਦਾਰੂ ਦੇ ਆ ਗਿਆ। ਬਾਜਾਂ ਵਾਲੇ ਪਾਤਸ਼ਾਹ ਦੀ ਸਹਿਫਤਾ ਕਹੀ ਨਹੀਂ ਜਾ ਸਕਦੀ, ਜਹਿਬਾ ਏਕ ਕਵਣ ਗੁਣ ਕਹੀ ਹੈ, ਬੇਸਮਾਰ ਬੇਅੰਤ ਸੁਆਮੀ ਤੇਰੋਂ ਅੰਤ ਨਾ ਕਹਿਣੀ ਹੀ ਲਹੀ ਹੈ। ਇੱਕ ਨਹੀਂ ਅਨੇਕਾਂ ਜੀਵਾਂ ਵਾਲਿਆਂ ਨੇ ਅੰਤ ਨਹੀਂ ਪਾਇਆ, ਗੁਰੂ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ। ਸਹਿਸ ਫਣੀ ਜਪਿਓ ਸ਼ੇਸ਼ ਨਾਗੈ, ਹਰ ਜਪਤਿਆਂ ਅੰਤ ਨਾ ਪਾਇਆ। ਇਹ ਸ਼ੇਸ਼ ਨਾਗ ਜਦੋਂ ਆਪਾਂ ਸ਼ਬਦ ਸੁਣਦੇ ਹਾਂ ਤੇ ਕਈ ਵਾਰੀ ਸੱਪ ਦਾ ਧਿਆਨ ਆ ਜਾਂਦਾ ਵੀ ਉਹ ਜਿਹੜੇ ਮੋਹ ਦੇ ਬਣਾਏ ਕੈਲੰਡਰ ਤੇ ਕਈ ਮੋਹ ਬਣਾਏ, 10 ਬਣਾਏ ਕਿੰਨੇ, 100 ਬਣਾਏ ਕਿੰਨੇ ਕਿੰਨਾ, ਇਹ ਸੱਪ ਦਾ ਨਾਂ ਨਹੀਂ ਬਾਣੀ ਦੇ ਵਿੱਚ। ਇਹ ਇੱਕ ਰਿਸ਼ੀ ਦਾ ਨਾਂ ਹੈ, ਉਹਦਾ ਨਾਂ ਸੀ ਸ਼ੇਸ਼ ਨਾਗ, ਤੇ ਉਹ ਇੱਕ ਸੈਕਿੰਡ ਬਾਅਦ ਰੱਬ ਦਾ ਨਾਂ ਬਦਲ ਕੇ ਲੈਂਦਾ ਸੀ। ਮਹਾਰਾਜ ਨੇ ਬਾਣੀ 'ਚ ਲਿਖਿਆ, ਕਹਿੰਦੇ ਏਕ ਹੈ ਅਨੇਕ ਹੈ ਫਿਰ ਏਕ ਹੈ। ਬਾਜਾਂ ਵਾਲੇ ਪਾਤਸ਼ਾਹ ਕਹਿੰਦੇ ਪਰਮਾਤਮਾ ਇੱਕੋ ਹੀ ਹੈ ਜਿਹਨੂੰ ਇੱਕ ਓਅੰਕਾਰ ਤੋਂ ਆਰੰਭ ਕੀਤਾ ਬਾਬੇ ਨਾਨਕ ਨੇ। ਬਾਬਾ ਕਹਿੰਦਾ ਪਰਮਾਤਮਾ ਇੱਕੋ ਹੀ, ਉਹਦੇ ਨਾਮ ਅਨੇਕ ਆ, ਏਕ ਹੈ ਅਨੇਕ ਹੈ ਫਿਰ ਏਕ ਹੈ। ਅਤੇ ਉਹ ਰਿਖੀ ਸ਼ੇਸ਼ ਨਾਗ ਰਿਖੀ ਹਰ ਸੈਕਿੰਡ ਬਾਅਦ ਨਵਾਂ ਨਾਂ ਰੱਖਦਾ, ਅਤੇ ਉਹਨੇ ਸਾਰੀ ਉਮਰ ਨਾਂ ਹੀ ਜਪਿਆ ਰੱਬ ਦਾ। ਅਤੇ ਬਾਣੀ ਕਹਿੰਦੀ ਉਹਨੇ ਵੀ ਨਹੀਂ ਅੰਤ ਪਾਇਆ, ਆਪਣੇ ਵਰਗਾ ਤਾਂ 4 ਦਿਨ ਨਿਤਨੇਮ ਸਹੀ ਕਰ ਲਵੇ ਅਤੇ ਦੂਜੇ ਐਂ ਲੱਗਣ ਲੱਗ ਜਾਂਦੇ ਵੀ ਖਣੀ ਇਹ ਕੁਛ ਵੀ ਨਹੀਂ ਕਰਦੇ। ਕਿਉਂ ਬਾਣੀ ਪੜ੍ਹਨੀ ਸਾਡੇ ਲਈ ਜ਼ਰੂਰੀ ਹੈ, ਉਹਦਾ ਮਾਣ ਕਰਨਾ ਨਹੀਂ ਜ਼ਰੂਰੀ, ਸੇਵਾ ਕਰਨੀ ਜ਼ਰੂਰੀ ਹੈ, ਮਾਣ ਕਰਨਾ ਨਹੀਂ ਜ਼ਰੂਰੀ, ਗੁਰੂ ਘਰ ਆਉਣਾ ਜ਼ਰੂਰੀ, ਮੱਥਾ ਟੇਕਣਾ ਜ਼ਰੂਰੀ ਹੈ, ਮੱਥਾ ਲਾਉਣਾ ਨਹੀਂ ਜ਼ਰੂਰੀ। ਇਹ ਗੁਰਮਤਿ ਦੇ ਸਿਧਾਂਤ ਹੈ, ਸਾਨੂੰ ਤੁਹਾਨੂੰ ਸਾਰਿਆਂ ਨੂੰ ਇੱਥੋਂ ਮੱਤ ਮਿਲਣੀ। ਆਪਾਂ ਕਹਿੰਦੇ ਨਾ ਵੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਰੱਖੀ, ਗੁਰੂ ਕਿਰਪਾ ਕਰਦਾ। ਆਹ ਜਿਹੜਾ ਬਾਜਾਂ ਵਾਲੇ ਪਾਤਸ਼ਾਹ ਗਰੀਬ ਨਵਾਜ ਦੇ ਚਰਨਾਂ ਕਮਲਾਂ ਦੀ ਧੂੜ ਬਣ ਗਿਆ ਹਰ ਜਸ। ਆਮ ਆਪਾਂ ਕਹਿੰਦੇ ਵੀ ਜਿਹੜਾ ਲੜਕੇ ਵਾਲਾ ਨਾ ਵੀ ਉਹ ਵੱਡਾ ਹੁੰਦਾ, ਸਾਡੀ ਰੀਤੀ ਰਿਵਾਜ ਆ, ਅਸੀਂ ਸਤਿਕਾਰ ਕਰਦੇ ਵੀ ਅਸੀਂ ਧੀ ਵਾਲੇ ਹਾਂ, ਪਰ ਨਹੀਂ ਇੱਕ ਇਹ ਪਰਿਵਾਰ ਹੁੰਦਾ। ਆਪਾਂ ਕੁੜਮ ਕੜਵਾਈ ਆਇਆ ਬਲਰਾਮ ਜੀ, ਉਹ ਪਰਿਵਾਰ, ਇੱਕ ਦੂਜੇ ਦੀਆਂ ਸਾਂਝਾਂ, ਵੱਡੇ ਛੋਟੇ ਨਹੀਂ। ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਆਹੁਣ ਗਿਆ ਨਾ, ਕਬਰ ਲਓ ਨਿਹਾਲ ਲਓ, ਅਤੇ ਉੱਥੇ ਮੰਗਤੇ ਬੜੇ ਬੈਠੇ ਮੰਗਤੇ, ਕਿਉਂਕਿ ਕਹਿੰਦੇ ਵੀ ਇਤਿਹਾਸ ਕਹਿੰਦਾ ਵੀ 10,000 ਦਮੜਾ ਤਾਂ ਮੰਗਤਿਆਂ ਨੂੰ ਲੱਗ ਗਿਆ, ਇੱਕ ਦਮੜਾ ਪਰ ਮੰਗਤਾ ਸੀ। ਅਤੇ ਦੇਖੋ ਕਿੰਨਾ ਇਕੱਠ ਹੋਣਾ। ਜੇਕਰ ਮੈਂ ਇਹਦਾ ਵਿਸਥਾਰ ਨਾਲ ਨਹੀਂ ਕਰਨਾ, ਗੱਲ ਇਹ ਕਰਨੀ ਹੈ ਵੀ ਪਰਿਵਾਰ ਜਿਹੜਾ ਸਭ ਤੋਂ ਵੱਡਾ ਮੰਗਤਾ ਨਾ ਵਿਆਹ 'ਚ, ਉਹ ਜਿਹੜਾ ਮੁੰਡਾ ਵਿਆਹੁਣ ਆਇਆ ਹੋਵੇ ਉਹ ਹੁੰਦਾ, ਉਹਦਾ ਕਾਰਨ ਹੈ। ਇੱਥੇ ਮੰਗਤਿਆਂ ਇੱਕ ਮੰਗਤੇ ਨੇ ਜਵਾਬ ਦੇਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ, ਕਹਿੰਦਾ ਵੀ ਮੈਂ ਤੇਰਾ ਦਮੜਾ ਨਹੀਂ ਲੈਣਾ। ਉਹ ਕਹਿੰਦਾ ਕਿਉਂ, ਸਾਰਿਆਂ ਨੇ ਲਏ ਆ, 10,000 ਮੰਗਤੇ ਨੂੰ ਦਮੜਾ ਦੇਤਾ, ਤੂੰ ਕਾਹਤੋਂ ਨਹੀਂ ਲੈਣਾ। ਉਹ ਕਹਿੰਦਾ ਮੰਗਤੇ ਤੋਂ ਕਾਹਦਾ ਮੰਗਣਾ, ਕਹਿੰਦਾ ਮੰਗਤੇ ਤੋਂ ਕਾਹਦਾ ਮੰਗਣਾ, ਇੱਕ ਮੰਗਤਾ ਕਹਿ ਰਿਹਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ। ਅਤੇ ਸ਼ੇਰੇ ਪੰਜਾਬ ਕਹਿੰਦਾ 1,45,000 ਮੁਰੱਬਾ ਮੇਰਾ ਰਾਜ ਆ, ਅਤੇ 4 ਸਟੇਜਾਂ ਨੇ ਮੇਰੀਆਂ ਸਟੇਜਾਂ, 4 ਲਾਹੌਰ ਪਿਸ਼ੌਰ ਕਸ਼ਮੀਰ ਅਤੇ ਮਲਤਾਨ, 1,25,000 ਖਾਲਸਾ ਫੌਜ ਆ ਮੇਰੇ ਕੋਲ, ਅਤੇ 80 ਕਰੋੜ ਦੇ ਹੀਰੇ ਆ ਮੇਰੇ ਕੋਲ, 80 ਕਰੋੜ ਦੇ ਕੋਈ ਨੂਰ ਡੌਲੇ ਨਾਲ ਬੰਨਿਆ, ਅਤੇ ਬੇਸ਼ੁਮਾਰ ਦੌਲਤ ਆ, ਤੂੰ ਮੈਨੂੰ ਮੰਗਤਾ ਕਹੀ ਜਾਂਦਾ। ਮੈਂ ਸ਼ੇਰੇ ਪੰਜਾਬ ਕਹਿੰਦਾ ਉਹਨੇ ਦੱਸਿਆ ਵੀ ਮੇਰੇ ਖਜ਼ਾਨੇ 'ਚ ਆਹ ਕੁਛ ਪਿਆ, ਅਤੇ ਉਹ ਕਹਿੰਦਾ ਅੱਜ ਤੂੰ ਮੰਗਣ ਆਇਆ ਏ, ਅੱਜ ਕਬਰ ਨੌ ਨਿਹਾਲ ਸਿੰਘ ਵਾਸਤੇ ਅੱਜ ਇੱਕ ਧੀ ਮੰਗਣ ਆਇਆ, ਇੱਕ ਬਾਬਲ ਦੇ ਵਿਹੜੇ ਦੇ ਵਿੱਚੋਂ, ਅੱਜ ਇੱਕ ਬਾਬਲ ਦੇ ਦਿਲ ਦਾ ਟੁਕੜਾ ਮੰਗਣ ਆਇਆ ਤੋਂ, ਅੱਜ ਤੂੰ ਵੀ ਸਾਡੇ ਵਰਗਾ ਮੰਗਤਾ ਹੀ ਹੈ। ਸ਼ੇਰੇ ਪੰਜਾਬ ਨੂੰ ਕਹਿੰਦਾ ਇਹ ਮੰਗਤਾ, ਕਹਿੰਦਾ ਅੱਜ ਤੂੰ ਵੀ ਸਾਡੇ 'ਚ ਹੀ ਦਾਖਲ ਹੈ, ਤੂੰ ਵੀ ਅੱਜ ਮੰਗਣ ਆਇਆ, ਧੀ ਲੈਣ ਆਇਆ। ਧੀ ਦੇ ਕਿਹਾ ਪੁੱਤ ਬਣਾਉਣਾ, ਕਹਿੰਦੇ ਗੱਲ ਸਿਆਣੇ, ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਧੀ ਤੋਰ ਦੇਣੀ ਅਤੇ ਪੁੱਤ ਬਣਾ ਲੈਣਾ ਜਵਾਈ ਨੂੰ, ਅਤੇ ਜਿਹੜੀ ਧੀਆਂ ਸਾਡੀਆਂ ਉਹ ਕਿਸੇ ਦੇ ਘਰੇ ਚਲੀਆਂ ਜਾਣੀਆਂ, ਨੋਹਾਂ ਬਣ ਜਾਣੀਆਂ, ਜਿਹੜੀਆਂ ਸਾਡੇ ਘਰੇ ਆਉਣੀਆਂ ਉਹ ਅਸਲ ਧੀਆਂ ਹੁੰਦੀਆਂ। ਧੀ ਦੇ ਕਿਹਾ ਪੁੱਤ ਬਣਾਉਣਾ, ਕਹਿੰਦੇ ਗੱਲ ਸਿਆਣੇ, ਜਿੱਥੇ ਚੋਗ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ, ਧੀ ਤੋਰਨੀ ਨੌ ਲੈ ਆਉਣੀ, ਇਹ ਦਸਤੂਰ ਨਿਆਰਾ, ਪੇਕਾ ਘਰ ਬਾਪੂ ਦਾ ਸੋਹਣਾ, ਸਹੁਰਾ ਘਰ ਵੀ ਪਿਆਰਾ, ਬੇਬੇ ਤੇ ਬਾਪੂ ਨੇ ਟੁਕੜਾ ਤੋੜ ਦਿਲਾਂ ਦਾ ਦੇਤਾ, ਸੱਸ ਤੇ ਸਹੁਰਾ ਰੱਬ ਨੇ ਤੇਰੇ, ਸੱਚ ਜਵਾਨੋਂ ਕਹਿਤਾ ਜੋੜੀ ਦੇ ਸਰ ਉੱਤੋਂ ਪੀਵੇ ਮਾਂ ਵਾਰ ਵਾਰ ਕੇ ਪਾਣੀ, ਲਿਆ ਮੈਂ ਥੋੜੀਆਂ ਮਿਰਚਾਂ ਬਾਰਾਂ ਨਜ਼ਰ ਨਾ ਲੱਗੇ ਕਾਣੀ। ਅਜੀਤਵਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦੁਆਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ, ਸਿਰ ਤੇ
ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ, ਠੰਡੀਆਂ ਹੋਣ ਹਵਾਵਾਂ। ਆਓ ਇਹ ਸ਼ੇਰੇ ਪੰਜਾਬ ਵੇਖੋ, ਐਸਾ ਰਾਜਾ ਉਹਨੇ ਫਿਰ ਮੰਗਤੇ ਨੂੰ ਸੀਨੇ ਨਾਲ ਲਾ ਲਿਆ, ਕਹਿੰਦਾ ਵੀ ਇੱਥੇ ਤੂੰ ਸਹੀ, ਇੱਥੇ ਮੈਂ ਗਲਤ, ਬਾਕੀ ਅੱਜ ਮੈਂ ਮੰਗਤਾ ਬਣ ਕੇ ਇੱਥੇ, ਚਾਹੇ ਰਾਜੇ ਮਹਾਰਾਜੇ ਸਾਨੂੰ ਮਹਾਰਾਜ ਨੇ ਬਣਾਇਆ, ਪਾਤਸ਼ਾਹ ਕਹਿੰਦੇ ਸੁਖੀ ਵਸੈ ਮੋਰੋ ਪਰਿਵਾਰ, ਸਾਡੀ ਸੁੱਖ ਮੰਗੀ ਮਹਾਰਾਜ ਨੇ, ਕਿਹੜਾ ਪਰਿਵਾਰ ਕਹਿੰਦੇ ਸੇਵਕ ਸਿੱਖ ਸਭੇ ਕਰਤਾਰ, ਸਾਨੂੰ ਮਹਾਰਾਜ ਕਹਿੰਦੇ ਮੇਰਾ ਸਿੱਖ ਰਾਜਾ ਮਹਾਰਾਜਾ ਹੋਵੇ, ਪਰ ਇੱਥੇ ਮੰਗਤਾ ਹੋਵੇ ਸਿੱਖ, ਜਿਹੜਾ ਇੱਥੇ ਨਿਵੇ ਸੋ ਗੌਰਾ ਹੋਏ, ਜਿਹੜਾ ਇੱਥੋਂ ਦਾ ਮੰਗਤਾ ਬਣ ਗਿਆ ਉਹ ਦੁਨੀਆਂ ਦਾ ਬਾਦਸ਼ਾਹ, ਦੁਨੀਆਂ ਦਾ ਰਾਜਾ। ਆਓ ਬੇਨਤੀ ਕਰਾਂ, ਅਤੇ ਮਾਤਾਵਾਂ ਨੂੰ ਕੀਤੀ ਬੇਨਤੀ, ਪ੍ਰਵਾਨ ਕਰ ਲਈ ਬੇਨਤੀ, ਹਰਜਤ ਸਭਿੱਕੀ ਦੀ ਸ਼ਾਰਟਕੱਟ ਗੱਲ ਕਰ ਦਈਏ, ਦੋ ਕਵਿਤਾਵਾਂ ਕਹਿ ਜਾਣੀਆਂ ਥੋੜ੍ਹੇ ਸਮੇਂ ਦੇ ਵਿੱਚ। ਅਤੇ ਮਹਾਰਾਜ ਦਰਬਾਰ ਤੋਂ ਆਏ ਨੇ ਅਤੇ ਸੱਚੇ ਪਾਤਸ਼ਾਹ ਨੇ ਆ ਕੇ ਚਰਨੀ ਹੱਥ ਚਰਨੀ ਸੀ ਝੁਕਾਏ ਆ ਮਾਤਾਵਾਂ ਦੇ, ਅਤੇ ਮਾਂ ਗੁਜਰੀ ਕਹਿੰਦੇ ਲਾਲ ਜੀ ਤੁਹਾਨੂੰ ਇੱਕ ਗੱਲ ਦੱਸਣੀ ਹੈ, ਇੱਕ ਹੁਕਮ ਕਰਨਾ ਤੁਹਾਨੂੰ। ਅਤੇ ਮਹਾਰਾਜ ਕਹਿੰਦੇ ਮਾਤਾ ਜੀ ਹੁਕਮ ਤਾਂ ਤੁਹਾਡਾ ਹੀ ਚੱਲਣਾ, ਮੈਂ ਤਾਂ ਤੁਹਾਡਾ ਲਾਲ ਹਾਂ ਬੇਟਾ ਬੱਚਾ, ਤੁਸੀਂ ਹੁਕਮ ਕਰੋ, ਕੀ ਹੁਕਮ ਆ ਮੇਰੇ ਲਈ? ਕਹਿੰਦੇ ਤੇਰੇ ਲਈ ਹੁਕਮ ਆ ਵੀ ਅਸੀਂ ਹਾਂ ਕਰ ਦਿੱਤੀ ਤੇਰੇ ਵਿਆਹ ਦੀ, ਤੇਰੇ ਸ਼ਗਨ ਦੀ, ਤੇਰੇ ਆਨੰਦ ਕਾਰਜਾਂ ਦੀ ਹਾਂ ਕਰ ਦੀ। ਅਤੇ ਮਹਾਰਾਜ ਕਹਿੰਦੇ ਫਿਰ ਕੋਈ ਗੱਲ ਨਹੀਂ ਮਾਤਾ ਜੀ, ਤੁਸੀਂ ਹਾਂ ਕਰ ਦਿੱਤੀ ਅਤੇ ਮੈਂ ਥੋੜ੍ਹੀ ਨਾ ਕਰ ਸਕਦਾ, ਇਹ ਤੁਹਾਡੇ ਤੁਸੀਂ ਵੱਡੇ ਹੋ, ਤੁਸੀਂ ਸਾਰੇ ਕਾਰਜ ਕਰਨੇ ਤੁਹਾਨੂੰ ਪਤਾ ਹੈ। ਪਰ ਉਹ ਕਹਿੰਦੇ ਲਾਹੌਰ ਵਿਆਹੋਂ ਜਾਣਾ ਪੈਣਾ ਲਾਹੌਰ। ਮਹਾਰਾਜ ਕਹਿੰਦੇ ਮਾਤਾ ਜੀ ਵੀ ਜਿਹੜਾ ਹਰਜਸ ਭਿੱਖੀ ਆ ਨਾ, ਬੜਾ ਪਿਆਰਾ ਹੈ, ਮਾਤਾ ਜੀ ਨੇ ਦੱਸਿਆ, ਉਹ ਮੈਂ ਇੰਨਾ ਵਿਸਥਾਰ ਨਾਲ ਨਹੀਂ ਦੱਸ ਸਕਦਾ ਵੀ ਕਿੰਨੀ ਪਿਆਰੀ ਧੀ ਹੈ, ਕਿੰਨਾ ਚੰਗਾ ਇਹ ਸਿੱਖ ਆ, ਕਿੰਨੀ ਇਹਨਾਂ ਦੇ ਮਨ 'ਚ ਭਾਵਨਾ ਹੈ। ਅਤੇ ਮਹਾਰਾਜ ਕਹਿੰਦੇ ਅਸੀਂ ਲਾਹੌਰ ਨਹੀਂ ਜਾਵਾਂਗੇ। ਉਹਦਾ ਕਾਰਨ ਸੀ ਵੀ ਇੱਕ ਤਾਂ ਇਹ ਕਾਰਨ ਸੀ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਅੰਮ੍ਰਿਤਸਰ ਸਹਿਬਤੀ ਦਾ ਘਰ। ਮਹਾਰਾਜ ਕਹਿੰਦੇ ਲਾਹੌਰ ਗਏ

ਲਾਹੌਰ ਤੋਂ ਇਹਦੀ ਧੀ ਜੀਤਾਂ ਨੂੰ ਵਿਆਹ ਕੇ ਲਿਆਵਾਂਗੇ। ਮੇਰੇ ਸਾਥੀ ਭਾਈ ਯਾਦਵਿੰਦਰ ਸਿੰਘ ਦਿਆਲਪੁਰੀ, ਬੂਟਾ ਸਿੰਘ ਫਰਵਾਹੀ, ਨਿਧਾਨ ਸਿੰਘ ਮੁੱਲਾਪੁਰੀ, ਗਿਆਨੀ ਭਰਤਪਾਲ ਸਿੰਘ ਪਾਰਸ ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜੱਥੇ ਤੋਂ ਹੋਈ।

0: ਰੱਬ ਦਾ ਸੋਹਣਾ ਰੂਪ ਪਿਆਰਾ ਤੇਗ ਬਹਾਦਰ ਦਾ ਦਿਲਦਾਰਾ। ਰੱਬ ਦਾ ਸੋਹਣਾ ਰੂਪ ਪਿਆਰਾ ਤੇਗ ਬਹਾਦਰ ਦਾ ਦਿਲਦਾਰਾ, ਲੱਖਾਂ ਰਾਜੇ ਆ ਝੁੱਕ ਜਾਂਦੇ ਤੱਕ ਕੇ ਕੁਦਰਦਾ ਅਜਬ ਨਜ਼ਾਰਾ। ਲੱਖਾਂ ਰਾਜੇ ਸੀ ਝੁਕਾ ਜਾਂਦੇ ਆ, ਚੱਕਰ ਦਮਾਲੇ ਨੀਲੇ ਬਾਣੇ, ਸੋਹਣੀ ਕਲਗੀ ਦਾ ਚਮਕਾਰਾ, ਡੁੱਬਦੇ ਬੇੜੇ ਪਾਰ ਲੰਘਾਉਂਦਾ ਪਾਰਸ ਦਾ ਦਿਲਦਾਰਾ। ਡੁੱਬਦਿਆਂ ਬੇੜਿਆਂ ਨੂੰ ਪਾਰ ਕਰਨ ਵਾਲਾ, ਗਰੀਬਾਂ ਦੀ ਬਾਂਹ ਫੜਨ ਵਾਲਾ। ਹਰ ਜਸ ਭਿੱਖੀ ਨੂੰ ਜਦੋਂ ਹਾਂ ਹੋ ਗਈ ਨਾ ਹਾਂ, ਤੇ ਮਨ ਦੇ ਚਾਹ ਡਾਢੇ ਫੁੱਲ ਗਏ। ਹਰ ਜਸ ਭਿੱਖੀ ਦੇ ਡਾਢੇ ਚਾਹ ਚੜ੍ਹ ਗਏ ਮਨ ਨੂੰ, ਖਮਾਰੀ ਚੜ੍ਹ ਗਈ। ਕਿਉਂਕਿ ਜਿਵੇਂ ਭੁੱਖੇ ਨੂੰ ਕਹਿੰਦੇ ਰਹਿਜਕ ਤੇ ਪਿਆਸੇ ਨੂੰ ਪਾਣੀ ਮਿਲ ਜਾਵੇ, ਤੇ ਜਿਵੇਂ ਕਗਾਲ ਨੂੰ ਕਿਤੇ ਹੀਰਾ ਇੱਥੇ ਆ ਜਾਵੇ, ਉਹਦੀ ਖੁਸ਼ੀ ਦੀ ਹੱਦ ਨਹੀਂ ਰਹਿੰਦੀ। ਤੇ ਹਰ ਜਸ ਭਿੱਖੀ ਦਾ ਜਿਹੜਾ ਮਿਲਾਪ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਕਮਲਾਂ ਨਾਲ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਕਮਲਾਂ ਨਾਲ ਹੋ ਜਾਣਾ, ਉਹਦੀ ਧੀ ਦਾ ਰਸਤਾ ਗੋਬਿੰਦ ਰਾਏ ਸਾਹਿਬ ਮਹਾਰਾਜ ਨੂੰ ਹੋਣਾ, ਇਦੋਂ ਵੱਡੀ ਖੁਸ਼ੀ ਦੀ ਕਿਹੜੀ ਗੱਲ? ਇਦੋਂ ਵੱਡੀ ਖੁਸ਼ੀ ਕੋਈ ਹੋ ਹੀ ਨਹੀਂ ਸਕਦੀ। ਇਦੋਂ ਵੱਡਾ ਧਨ ਦੌਲਤ, ਇਦੋਂ ਵੱਡੀ ਦਾਤ ਝੋਲੀ 'ਚ ਪੈ ਹੀ ਨਹੀਂ ਸਕਦੀ। ਕਿਉਂਕਿ ਸਭ ਤੋਂ ਵੱਡੀ ਦਾਤ ਨਾਮ ਦੀ ਹੈ। ਦੁਨਿਆਵੀ ਦਾਤਾਂ ਇਹ ਗੁਰੂ ਮਹਾਰਾਜ ਬਖਸ਼ਦਾ ਰਹਿੰਦਾ, ਸੱਚੇ ਪਾਤਸ਼ਾਹ ਸਾਡੇ ਭੰਡਾਰੇ ਨਹੀਂ ਭਰਨੇ ਆ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਦਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਖੋਟੋ ਤੋਲ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੋ ਵੱਧ ਦੋ ਜਾਈ। ਮਹਾਰਾਜ ਕਹਿੰਦੇ ਤਿੱਚਰ ਮੋਲ ਨਾ ਥੁੜੀ ਦੋ, ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ। ਜਿਹੜੇ ਸਾਡੇ ਦੁਨਿਆਵੀ ਭੰਡਾਰੇ ਭਰਪੂਰ ਕੀਤੇ ਨਾ ਰੱਬ ਨੇ, ਅਤੇ ਇੱਕ ਦਰਗਾਹੀ ਭੰਡਾਰਾ ਵੀ ਹੈ, ਦਰਗਾਹੀ ਖਜ਼ਾਨਾ ਵੀ ਹੈ, ਉਹ ਸ਼ਬਦ ਦਾ ਸਤਿਗੁਰੂ ਸਿੱਖ ਕੋ ਨਾਮ ਧਨ ਦੇ। ਗੁਰ ਕਾ ਸਿੱਖ ਵਡਭਾਗੀ ਹੈ, ਕਹਿੰਦੇ ਤੇਰਾ ਖਜ਼ਾਨਾ ਨਾਮ ਧਨ ਦਾ ਵੀ ਤੇਰੇ ਕੋਲ ਹੋਵੇ। ਦੁਨੀਆ ਦੇ ਖਜ਼ਾਨੇ ਤਾਂ ਤੈਨੂੰ ਮਹਾਰਾਜ ਨੇ ਬਖਸ਼ੀ ਬਖਸ਼ੇ, ਤੇਰੇ ਕੋਲ ਨਾਮ ਦਾ ਵੀ ਖਜ਼ਾਨਾ ਹੋਵੇ, ਨਿਤਨੇਮ ਵੀ ਹੋਵੇ, ਬੰਦਗੀ ਵੀ ਹੋਵੇ। ਆਓ ਚਾਹ ਚੜ੍ਹੇ ਹਰ ਜਸ ਭਿੱਖੀ ਗੁਰੂ ਕੇ ਲਾਹੌਰ। ਉਹਦਾ ਪਰਿਵਾਰ ਆਇਆ ਨਵਾਂ, ਬਾਜ਼ਾਰ ਬਣੇ ਨੇ, ਘਰ ਬਾਰ ਬਣੇ ਨੇ, ਨਵੀਆਂ ਦੁਕਾਨਾਂ ਲੱਗ ਚੁੱਕੀਆਂ ਏ, ਲਿਹਾਰ ਸੁਨਿਆਰ ਬਹਿ ਗਏ ਹੈ, ਕੱਪੜੇ ਸਿਉਣ ਵਾਲੇ ਬੈਠ ਗਏ ਨੇ, ਅਤੇ ਇਸ ਧਰਤੀ ਨੂੰ ਭਾਗ ਲੱਗ ਗਏ। ਜਿੱਥੇ ਜਾਏ ਬਹੇ ਮੇਰਾ ਸਤਿਗੁਰ, ਸੁਥਾਨ ਸਹਾਵਾ ਰਾਮ ਰਾਜ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਹਿਆ, ਜਿੱਥੇ ਬਾਬੇ ਦੇ ਚਰਨ ਪੈ ਜਾਣਾ ਅਤੇ ਉਹ ਪੱਥਰ ਵੀ ਜਿਹੜੇ ਨਾ ਫੁੱਲ ਬਣ ਜਾਂਦੇ, ਉਹ ਧਰਤੀ ਬੰਜਰ ਧਰਤੀ ਨੂੰ ਵੀ ਭਾਗ ਲੱਗ ਜਾਂਦੇ ਹੈ। ਅਤੇ ਮੇਰੇ ਪਾਤਸ਼ਾਹ ਗਰੀਬ ਨਵਾਜ਼ ਵੀ ਇੱਧਰੋਂ ਤਿਆਰੇ ਹੋ ਰਹੇ ਨੇ, ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਵਿਆਹ ਦਾ ਚਾਅ ਸਾਰਿਆਂ ਨੂੰ, ਰਾਗੀਆਂ ਨੂੰ, ਢਾਡੀਆਂ ਨੂੰ, ਕਵਿਸ਼ਰਾਂ ਨੂੰ, ਗੁਰੂ ਕੇ ਵਜ਼ੀਰਾਂ ਨੂੰ, ਸੇਵਾਦਾਰਾਂ ਨੂੰ, ਸਾਰੇ ਚਾਅ ਦੇ ਨਾਲ। ਚਾਹ ਤਾਂ ਆਪਾਂ ਆਮ ਬੰਦੇ ਵਿਆਹ ਕਰਦੇ ਹਾਂ, ਜਦੋਂ ਬੱਚਿਆਂ ਦੇ ਤਾਂ ਸਾਨੂੰ ਬਥੇਰੇ ਚਾਹ ਹੁੰਦੇ। ਜਿੱਥੇ ਰੱਬ ਦਾ ਵਿਆਹ ਹੋਵੇ ਉੱਥੇ ਤਾਂ ਕੁਦਰਤ ਰਾਣੀ ਨੂੰ ਵੀ ਚਾਹ ਚੜ੍ਹਿਆ ਪਿਆ, ਉੱਥੇ ਅੰਬਰਾਂ ਦੇ ਦੇਵਤਿਆਂ ਨੂੰ ਵੀ ਚਾਹ ਚੜ੍ਹਿਆ ਪਿਆ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਮੇਰੇ ਪਾਤਸ਼ਾਹ ਗਰੀਬ ਨਵਾਜ, ਅਕਾਲ ਪੁਰਖ ਦੇ ਸੋਹਣਾ ਸਿਰਾ ਸਜਾਇਆ ਗਿਆ ਅਤੇ ਸੁਹਾਗ ਬੰਤੀਆਂ ਨੇ ਗੀਤ ਗਾਏ ਆ, ਗੀਤ ਗਾਏ ਆ ਸੁਹਾਗ ਬੰਤੀਆਂ ਨੇ। ਆਪਣੇ ਅੱਗੇ ਰਿਵਾਜ਼ ਸੀ, ਹੁਣ ਇਹ ਘੱਟ ਗਏ, ਜਿਵੇਂ ਜਿਵੇਂ ਸਾਡੇ ਕੰਮ ਕਾਰ ਵੱਧ ਗਏ ਉਵੇਂ ਰਿਵਾਜ਼। ਮਹੀਨਾ ਮਹੀਨਾ ਪਹਿਲਾਂ ਸਾਡੀਆਂ ਮਾਈਆਂ ਬਹਿ ਕੇ ਗੀਤ ਗਾਉਣ ਲੱਗ ਜਾਂਦੀਆਂ ਸੀ ਵਿਆਹ ਲਈ, ਘਰੇ ਪੀਣ ਛੱਟਣਾ, ਕਣਕ ਜਿਹਨੂੰ ਕਹਿੰਦੇ ਹੁੰਦੇ, ਹੁਣ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਗਾ, ਪੀਣ ਕਰਨਾ, ਕਈ ਗੱਲਾਂ ਹੁੰਦੀਆਂ ਸੀ। ਮਹੀਨਾ ਮਹੀਨਾ ਪਹਿਲਾਂ ਹੀ ਪ੍ਰੋਗਰਾਮ ਚੱਲ ਪੈਂਦੇ ਸੀ ਵਿਆਹ ਕਰ ਜਾਂਦੇ, ਕਿਤੇ ਭੱਠੀਆਂ ਪੱਟਣੀਆਂ, ਕਿਤੇ ਹਲਵਾਈ ਲਾਉਣੇ। ਸਭ ਤੋਂ ਪਹਿਲਾਂ ਲਾੜੇ ਦੀ ਜਾਂ ਲੜਕੀ ਦੀ ਮਾਂ ਉਹ ਭੱਠੀ 'ਤੇ ਮਿੱਠੀ ਚੀਜ਼ ਬਣਾਉਂਦੀ, ਜਿਵੇਂ ਆਮ ਹੁਣ ਦੇ ਬੱਚਿਆਂ ਨੂੰ ਤਾਂ ਪਤਾ ਨਹੀਂ ਵੀ ਗੁਲਗੁਲੇ ਕੀ ਹੁੰਦੇ ਆ, ਗੁਲਗੁਲੇ ਕੱਢਣੇ ਮਿੱਠੇ, ਜਾਂ ਮਿੱਠੀ ਖੀਰ ਬਣਾਉਣੀ, ਪੂੜੇ ਬਣਾਉਣੇ, ਅਤੇ ਉਹ ਫਿਰ ਆਪਦੇ ਰਿਸ਼ਤੇਦਾਰਾਂ 'ਚ, ਭਾਈਚਾਰੇ 'ਚ, ਆਪਦੇ ਆਂਢ ਗੁਆਂਢ ਵੰਡਣੇ। ਇੱਕ ਸੁਨੇਹਾ ਸੀ ਇਹ ਖੁਸ਼ੀ ਦੀ ਸਾਂਝ। ਫਿਰ ਉਦੋਂ ਬਾਅਦ ਹਲਵਾਈ ਆਪਦੀਆਂ ਭੱਠੀਆਂ ਚਾੜ੍ਹਦੇ, ਪਹਿਲਾਂ ਮਾਵਾਂ ਹੀ ਸ਼ਗਨ ਕਰ, ਬਹੁਤ ਸਾਰੇ ਸ਼ਗਨ ਹੁਣ ਅਸੀਂ ਕਰਦੇ ਹਾਂ, ਪਰ ਉਹ ਜਿਹੀਆਂ ਗੱਲਾਂ ਨਹੀਂ ਰਹੀਆਂ ਹੁਣ। ਆਓ ਬੇਨਤੀ ਕਰਾਂ ਮੈਂ, ਮੇਰੇ ਪਾਤਸ਼ਾਹ ਗਰੀਬ ਨਵਾਜ, ਰੱਬ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜੰਜ ਚੜ੍ਹੀ ਹੈ ਅਤੇ ਮਾਂ ਗੁਜਰੀ ਨੇ, ਮਾਤਾ ਨਾਨਕੀ ਨੇ ਆਸ਼ੀਰਵਾਦ ਦਿੱਤੇ ਨੇ ਪਾਤਸ਼ਾਹ ਗਰੀਬ ਨਵਾਜ ਸੋਹਣੇ ਆਪਣੇ ਲਾਲ ਨੂੰ। ਮੇਰੇ ਸਤਿਗੁਰੂ ਅਕਾਲ ਪੁਰਖ ਨਿਰੰਕਾਰ ਗੁਰੂ ਤੇਗ ਬਹਾਦਰ ਮਹਾਰਾਜ ਅਸੀਸਾਂ ਦੇ ਰਹੇ ਨੇ ਸੱਚਖੰਡ ਬੈਠੇ। ਇਤਿਹਾਸ ਦੀ ਲਿਖਤਾਂ ਵੀ ਜਦੋਂ ਹਾਂ ਹੋਈ, ਮੰਗਣੀ ਹੋਈ, ਉਦੋਂ ਤੇਗ ਬਹਾਦਰ ਪਾਤਸ਼ਾਹ ਮੌਜੂਦਾ ਸਰੀਰ ਦੇ ਵਿੱਚ ਸੀ, ਅਤੇ ਜਦੋਂ ਮਹਾਰਾਜ ਦਾ ਵਿਆਹ ਹੋਇਆ
1: ਉਦੋਂ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਬਰਾ ਚੁੱਕੇ ਸੀ ਗੁਰੂ ਤੇਗ ਬਹਾਦਰ ਜੀ ਮਹਾਰਾਜ। ਆਹ ਬੇਨਤੀ ਕਰਾਂ ਬੜਾ ਚਾਅ ਹੈ, ਕਿਉਂ ਇੱਕ ਵਿਆਹ ਛੇਤੀ ਕਰਨ ਦਾ ਇਹ ਵੀ ਕਾਰਨ ਸੀ, ਮਾਤਾ ਗੁਜਰੀ ਜੀ ਉਦਾਸ ਬਹੁਤ ਰਹਿਣ ਲੱਗ ਗਏ ਸੀ। ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਨਾ, ਅਤੇ ਮਾਤਾ ਗੁਜਰੀ ਜੀ ਬਹੁਤ ਜ਼ਿਆਦਾ ਉਦਾਸ ਰਹਿਣ ਲੱਗ ਗਏ, ਅਤੇ ਇੱਕ ਇਹ ਵੀ ਕਾਰਨ ਸੀ ਵੀ ਮਹਾਰਾਜ ਦਾ ਛੋਟੀ ਉਮਰ ਦੇ ਵਿੱਚ ਹੀ ਵਿਆਹ ਹੋ ਜਾਣਾ, ਅਤੇ ਉਦੋਂ ਰਿਵਾਜ਼ ਵੀ ਸੀ ਵੀ ਛੋਟੀ ਉਮਰ ਦੇ ਵਿਆਹ ਵਿੱਚ ਵਿਆਹ ਹੋ ਜਾਂਦੇ ਸੀ, ਰਿਵਾਜ਼ ਸੀ ਉਹਨਾਂ ਸਮਿਆਂ ਦੇ ਵਿੱਚ। ਆਓ ਮੇਰੇ ਪਾਤਸ਼ਾਹ ਗਰੀਬ ਨਵਾਜ ਲਾਹੌਰ ਦੀ ਧਰਤੀ 'ਤੇ ਪਹੁੰਚੇ ਆ, ਅਤੇ ਰਸਤੇ ਵਿੱਚ ਥਾਂ ਥਾਂ ਫੁੱਲਾਂ ਦੀ ਵਰਖਾ ਹੋ ਰਹੀ ਹੈ, ਥਾਂ ਥਾਂ ਮੇਰੇ ਪਾਤਸ਼ਾਹ ਦਾ ਸਵਾਗਤ ਹੋ ਰਿਹਾ, ਨਮਸਕਾਰਾਂ ਹੋ ਰਹੀਆਂ ਏ, ਅਤੇ ਨਗਰਾਂ ਖੇੜਿਆਂ ਵਾਲੇ 12 ਕਿਲੋਮੀਟਰ ਦੀ ਦੂਰੀ ਦਾ ਰਸਤਾ ਬਣਦਾ ਏ, ਜਿਹੜੇ ਅਨੰਦਪੁਰ ਸਾਹਿਬ ਤੋਂ ਗਏ ਉਹਨਾਂ ਨੂੰ ਪਤਾ ਗੁਰੂ ਕੇ ਲਾਹੌਰ ਦਾ। ਅਤੇ ਪਾਤਸ਼ਾਹ ਗਰੀਬ ਨਵਾਜ ਦੇ ਸੋਹਣੇ ਮੁੱਖੜੇ ਨੂੰ ਤੱਕ ਕੇ ਨਦਰੀ ਨਦਰ ਨਿਹਾਲ ਹੋ ਰਹੀਆਂ ਸੰਗਤਾਂ, ਸੀਨ ਸੋਹਣਿਆ ਰਿਹਦੇ ਤਸ਼ਵੀਰ ਤੇਰੀ, ਤੇਰਾ ਚੜ੍ਹਿਆ ਨਾਮ ਜਵਾਨ ਉੱਤੇ, ਮਰ ਮਰ ਕੇ ਮੱਲਿਆ ਸੀ ਦਰ ਤੇਰਾ, ਤੇਰੇ ਜਹਾਂ ਨਾ ਡਿੱਠਾ ਜਹਾਨ ਉੱਤੇ, ਜਿਸ ਦਰ ਤੋਂ ਖਾਕ ਤੇ ਪਾਕ ਹੋਏ ਸਾਨੂੰ ਮਾਣ ਹੈ ਤੇਰੀ ਸ਼ਾਨ ਉੱਤੇ। ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਲ ਸੰਗੋ ਸਾਹਿਬ ਵਰਗੇ ਸੂਰਮੇ ਅਜੀਤ ਮੱਲ ਵਰਗੇ ਭੂਆ ਦੇ ਮੁੰਡੇ ਬੀਬੀ ਬੀਰੋ ਦੇ ਲੜਕੇ ਮਹਾਰਾਜ ਜੀ ਦੇ, ਅਤੇ ਉੱਥੇ ਸੰਗਤਾਂ ਨੇ ਫਿਰ ਜੋ ਜੋ ਵੀ ਮੰਗਿਆ ਨਾ, ਅਤੇ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ, ਕਿਤੇ ਪਾਣੀ ਦੇ ਝਰਨੇ ਵਗਾਏ, ਮਹਾਰਾਜ ਨੇ ਨੇਜੇ ਗੱਡੇ ਪੱਥਰਾਂ ਦੇ ਵਿੱਚ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਮੰਗਿਆ ਠਾਕਰੇ ਆਪਣੇ 'ਤੇ ਸੋਈ ਸੋਈ ਦੇਵੇ। ਸ਼ੋਰਟਕੱਟ ਗੱਲ ਕਰਕੇ ਆਪਾਂ ਮਾਂ ਗੁਜਰੀ ਦੇ ਪਾਣੀ ਵਾਰਨ ਦੀ ਗੱਲ ਕਰੀਏ, ਜਿਹੜੀ ਮੈਂ ਪਹਿਲਾਂ ਆਰੰਭਤਾ 'ਚ ਕਰਕੇ ਗਿਆ। ਬੜੇ ਉੱਧਰੋਂ ਪਿਆਰ ਸਤਿਕਾਰ ਦੇ ਨਾਲ ਹਰ ਜਸ ਭਿੱਖੀ ਦੇ ਰਿਸ਼ਤੇਦਾਰ ਖੜ੍ਹੇ ਆ ਸਵਾਗਤ ਕਰਨ ਵਾਸਤੇ। ਆ ਜਿਹੜੇ ਕਹਿੰਦੇ ਨਾ ਵੀ ਆਪਾਂ ਮਿਲਣੀ ਕਰਦੇ ਹਾਂ ਇੱਕ ਦੂਜੇ ਦੇ ਨਾਲ, ਕੁੜਮਾਂ ਦੀ ਮਿਲਣੀ ਹੁੰਦੀ ਜਦੋਂ, ਅਤੇ ਇੱਧਰ ਹਰ ਜਸ ਭਿੱਖੀ ਦਾ ਵੀ ਜਿਹੜਾ ਪਰਿਵਾਰ ਹੈ ਮਿਲਣੀ ਕਰਨ ਵਾਸਤੇ ਖੜ੍ਹਾ, ਬੜੇ ਡਾਢੇ ਚਾਅ ਨੇ ਵੀ ਅੱਜ ਰੱਬ ਦੇ ਨਾਲ ਮਿਲਾਪ ਹੋਣੇ ਆ, ਅੱਜ ਉਸ ਪਰਮਾਤਮਾ ਨਾਲ ਮਿਲਾਪ ਹੋਣੇ ਆ ਜਿਹਨੂੰ ਦੇਖਣ ਵਾਸਤੇ ਜ਼ਿੰਦਗੀਆਂ ਲੱਗ ਜਾਂਦੀਆਂ। ਅਕਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਬੋਂ ਅਣਦਨ ਨੀਤ, ਖੋਲ ਕਾਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ। ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ, ਬਿਲਪ ਕਰੈ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ। ਜਦੋਂ ਤੋਂ ਅੰਦਰੋਂ ਪਿਆਸ ਲੱਗੇ ਨਾ ਦਰਸ ਤੇਰੇ ਕੀ ਪਿਆਸ ਮਨ ਲੱਗੀ, ਫਿਰ ਆਨੰਦ ਵੱਖਰਾ ਹੁੰਦਾ। ਜਦੋਂ ਅੰਦਰੋਂ ਬੰਦਾ ਅੰਦਰੋਂ ਕਹਵੇ, ਅੰਦਰੋਂ ਸੁਣੇ, ਅੰਦਰੋਂ ਰੱਬ ਦੇ ਨਾਲ ਪ੍ਰੀਤੀ ਹੋਵੇ, ਤੇਰੇ ਪਿਆਰ ਦੀ ਜਿਨ੍ਹਾਂ ਨੂੰ ਪੇਂਦ ਚੜ੍ਹ ਗਈ ਰਹਿੰਦੇ ਵਿੱਚ ਉਹ ਸਦਾ ਖਮਾਰੀਆਂ ਦੇ, ਤੇਰੇ ਨੈਣਾਂ ਦੇ ਤੀਰ ਨਾਲ ਘੈਲ ਜਿਹੜੇ ਬਾਰ ਝੜਦੇ ਤੇਜ ਕਟਾਰੀਆਂ ਦੇ, ਤੇਰੇ ਦੀਦ ਦੀ ਜਿਨ੍ਹਾਂ ਨੂੰ ਪਿਆਸ ਲੱਗੀ ਪਾਰਸ ਬੈਠ ਗਏ ਵਾਂਗ ਪਖਾਰੀਆਂ ਦੇ। ਆਓ ਆਨੰਦ ਕਾਰਜ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਗਨ ਪਾਏ ਗਏ ਨੇ, ਜੈ ਜੈਕਾਰਾਂ ਹੋਈਆਂ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ, ਕੋਈ ਘੋੜੀਆਂ ਮੰਗਲ ਗਾਏ ਗਏ ਹੈ, ਅਤੇ ਸਤਿਗੁਰੂ ਵਿਆਹ ਕੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਉਂਦੇ ਜਿਵੇਂ ਚਾਵਾਂ ਲਾਡਾਂ ਦੇ ਨਾਲ ਮਾਂ ਗੁਜਰੀ ਜੋੜੀ ਦੇ ਸਿਰ ਤੋਂ ਪਾਣੀ ਵਾਰ ਕੇ ਪੀਂਦੀ ਸਾਥੀ ਹੈ ਓਕੇ।

0: ਜੋੜੀ ਦਾ ਤੇ ਵੱਧਦੀ ਰਹੇ ਪ੍ਰੀਤੀ, ਲੱਖ ਲੱਖ ਵਧੇ ਪਿਆਰ ਜੋੜੀ ਦਾ ਤੇ ਵੱਧਦੀ ਰਹੇ ਪ੍ਰੀਤੀ, ਰੱਬ ਉਹਨਾਂ ਦੀਆਂ ਝੋਲੀਆਂ ਭਰਦਾ ਸਾਫ ਜਿਨ੍ਹਾਂ ਦੀ ਨੀਤੀ, ਰੱਬ ਉਹਨਾਂ ਦੀਆਂ ਝੋਲੀਆਂ ਭਰਦਾ ਸਾਫ ਜਿਨ੍ਹਾਂ ਦੀ ਨੀਤੀ, ਖੁਸ਼ੀਆਂ ਦੇ ਨਾਲ ਭਰ ਦਿਓ ਝੋਲੀ, ਤੋਟ ਕੋਈ ਨਾ ਆਵੇ, ਜੀਤ ਬਾਲ ਦਾ ਪਾਰਸ ਵੀ ਤਾਂ ਜੋ ਗੀਤ ਪਿਆਰ ਦੇ ਗਾਵੇ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ, ਗੁਰੂ ਵਡਿਆਈ ਕਰਦੇ ਹਾਂ, ਸੱਚੇ ਪਾਤਸ਼ਾਹ ਮਿਹਰਾਂ ਕਰਨ ਅੱਗੇ ਤੋਂ ਸਮਤਦੇ ਨੇ, ਇਸੇ ਤਰ੍ਹਾਂ ਸਮਾਵਾਂ ਲੈਂਦੇ ਰਹਿਣ। ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ, ਉੱਥੇ ਇਸ ਭਾਗੀ ਜੋੜੇ ਨਾਲ ਬੱਚਿਆਂ ਦੇ ਵਿਆਹ ਕਰ ਜਾਂਦੀਆਂ, ਕਲਾਰ ਪਰਿਵਾਰ ਅਤੇ ਮੈਨੂੰ ਦੂਸਰੇ ਪਰਿਵਾਰ ਦਾ ਚੇਤਾ ਭੁੱਲ ਗਿਆ ਨਾਮ ਦਾ, ਦੋਨੇ ਕੁੜਮ ਕੁੜਮ ਕੁੜਮ ਕੜਮਾਈ ਆਇਆ ਬਲਰਾਮ ਜੀ, ਉਹ ਬੜੀ ਚੜ੍ਹਦੀ ਕਲਾ ਵਾਲੇ ਪਰਿਵਾਰ ਨੇ, ਪਰਮਾਤਮਾ ਦੀ ਬੜੀ ਕਿਰਪਾ, ਇੱਥੋਂ ਹੀ ਪਤਾ ਲੱਗਦਾ ਗੁਰੂ ਦੇ ਨਾਲ ਕਿੰਨੇ ਜੁੜੇ ਹੋਏ ਦੋਨੇ ਪਰਿਵਾਰ, ਅਤੇ ਦੋਨੇ ਪਰਿਵਾਰਾਂ ਨੂੰ ਆਪਸ ਵਿੱਚ ਮੇਲ ਮਿਲਾਪ, ਚੜ੍ਹਦੀ ਕਲਾ ਵਾਲਾ ਜੀਵਨ, ਹਰ ਮੈਦਾਨ ਫਤਿਹ, ਤੰਦਰੁਸਤੀਆਂ ਖੁਸ਼ੀਆਂ ਦੇ ਖੇੜੇ, ਕਾਰੋਬਾਰਾਂ 'ਚ ਬਰਕਤਾਂ ਦੇ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਜੋੜੀ ਦੇ ਪਰਮਾਤਮਾ ਰੱਖਣ, ਲੰਬੀਆਂ ਉਮਰ ਬਖਸ਼ਣ, ਖੁਸ਼ੀਆਂ ਦੇ ਖੇੜੇ ਬਖਸ਼ਣ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਬਹੁਤ ਹੀ ਪੰਥ ਕਪੁਰ ਸਾਹਿਬ ਦਾ ਇੰਟਰਨੈਸ਼ਨਲ ਢਾਡੀ ਜੱਥਾ ਭਾਈ ਰਿਛਪਾਲ ਸਿੰਘ ਜੀ ਪਮਾਲ, ਸਭ ਤੋਂ ਬਾਅਦ ਉਹਨਾਂ ਨੇ ਹਾਜ਼ਰੀ ਭਰਨੀ ਹੈ ਜੀ। ਸੋ ਬਾਬਾ ਸੁਰਿੰਦਰ ਸਿੰਘ ਜੀ ਹੋਣਾ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਮੁੱਚੇ ਸੇਵਾਦਾਰਾਂ ਦਾ, ਸਾਰੇ ਗ੍ਰੰਥੀ ਸਾਹਿਬਾਨਾਂ ਦਾ, ਸਮੁੱਚੇ ਸਟਾਫ ਦਾ, ਦਾਦ ਦੇ ਜੱਥੇ ਵੱਲੋਂ ਅਤੇ ਗੁਰਮੁਖ ਪਰਿਵਾਰਾਂ ਦਾ, ਈ ਸੰਗਤ ਦਾ ਬਹੁਤ ਬਹੁਤ ਧੰਨਵਾਦ। ਤੁਹਾਡੇ ਚਰਨਾਂ ਦੇ ਜੋੜੇ ਝਾੜਨ ਦਾ ਸੁਭਾਗ ਮਿਲਿਆ। ਸੋ ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਬਾਬਾ ਜੀ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ, ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਪਿਆਰ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ, ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਜੋ ਕਿ ਪਿਛਲੇ ਮਹੀਨੇ ਸੰਸਥਾਨ 'ਤੇ ਸੇਵਾ ਨਿਭਾ ਕੇ ਗਏ ਨੇ, ਢਾਡੀ ਜੱਥੇ ਦਾ ਬਹੁਤ ਬਹੁਤ ਧੰਨਵਾਦ। ਆਓ ਪੰਥ ਦਾ ਪ੍ਰਸਿੱਧ ਢਾਡੀ ਜੱਥਾ, ਜੋ ਕਿ ਅੱਜ ਕੱਲ੍ਹ ਇਸ ਸੰਸਥਾਨ 'ਤੇ ਸੇਵਾ ਨਿਭਾ ਰਿਹਾ, ਭਾਈ ਰਿਛਪਾਲ ਸਿੰਘ ਜੀ ਪਮਾਲ, ਜਿਨ੍ਹਾਂ ਨੂੰ ਸਾਰੀਆਂ ਸੰਗਤਾਂ ਭਲੀ ਭਾਂਤ ਜਾਣੂ ਨੇ, ਜਿਨ੍ਹਾਂ ਤੋਂ ਆਓ ਉਹਨਾਂ ਤੋਂ ਗੁਰ ਤਿਆਰ 8:15 ਵਜੇ ਤੱਕ ਸਰਵਣ ਕਰੀਏ ਜੀ। ਕਲਾਰ ਪਰਿਵਾਰ ਅਤੇ ਢਿੱਲੋਂ ਪਰਿਵਾਰ ਵੱਲੋਂ ਅੱਜ ਦਾ ਇਹ ਢਾਡੀ ਦਰਬਾਰ ਵਿਸ਼ੇਸ਼ ਤੌਰ 'ਤੇ ਸਜਾਇਆ ਜਾ ਰਿਹਾ। ਗੁਰੂ ਸਾਹਿਬ ਜੀ ਕਿਰਪਾ ਕਰੇ, ਸੁਭਾਗੀ ਜੋੜੀ ਦੇ ਸਿਰ 'ਤੇ ਸਤਿਗੁਰੂ ਆਪਣਾ ਮਿਹਰ ਭਰਿਆ ਰੱਖਣ, ਚੜ੍ਹਦੀ ਕਲਾ ਗੁਰਸਿੱਖੀ ਨਾਮ ਦਾਨ ਬਖਸ਼ਣ, ਤਾਂ ਕਿ ਬੱਚਿਆਂ ਦਾ ਆਉਣ ਵਾਲਾ ਸਮਾਂ ਖੁਸ਼ੀਆਂ 'ਤੇ ਖੇੜਿਆ ਭਰਿਆ ਹੋਵੇ, ਸਤਿਗੁਰੂ ਚੜ੍ਹਦੀਆਂ ਕਲਾ ਬਖਸ਼ਣ। ਸੋ ਆਓ ਢਾਡੀ ਜਥਾ ਭਾਈ ਰਿਛਪਾਲ ਸਿੰਘ ਜੀ ਪਮਾਲ, ਉਹਨਾਂ ਤੋਂ 8:15 ਵਜੇ ਗੁਰ ਤਿਆਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ਰਧਾ ਵਿੱਚ ਗੜੂੰਦ ਹੋ ਕੇ ਓਤ ਪੋਤ ਹੋ ਕੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਹਾਜ਼ਰੀ ਲਵਾ ਰਹੀਆਂ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਵਡਭਾਗੇ ਹੋ। ਅੱਜ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਕੁਲਾਰ ਪਰਿਵਾਰ ਸਰਦਾਰ ਮਨਮੋਹਨ ਸਿੰਘ ਜੀ ਢਿੱਲੋਂ ਪਰਿਵਾਰ ਉਹਨਾਂ ਦੇ ਬੱਚਿਆਂ ਦੀ ਜੋ ਸ਼ਾਦੀ ਜੋ ਵਿਆਹ ਜੋ ਕਾਰਜ ਆਰੰਭ ਕੀਤੇ ਸਨ ਸੰਪੂਰਨ ਹੋਏ ਨੇ। ਅੱਜ ਸਤਿਗੁਰੂ ਮਹਾਰਾਜ ਦਾ ਦੋਨਾਂ ਪਰਿਵਾਰਾਂ ਵੱਲੋਂ ਸ਼ੁਕਰਾਨਾ ਕੀਤਾ ਜਾ ਰਿਹਾ, ਧੰਨਵਾਦ ਕੀਤਾ ਜਾ ਰਿਹਾ। ਇਹ ਮੇਰੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਤੁਹਾਡੀ ਕਿਰਪਾ ਦੁਆਰਾ ਤੁਹਾਡੀ ਬਖਸ਼ਿਸ਼ ਦੁਆਰਾ ਜੋ ਆਰੰਭ ਕੀਤੇ ਕਾਰਜ ਸਨ ਇਹ ਸੰਪੂਰਨ ਹੋਏ ਨੇ। ਜਿੰਨੇ ਵੀ ਸਾਡੀ ਸਿੱਖ ਕਮਿਊਨਿਟੀ ਦੇ ਸਾਡੇ ਸਮਾਜ ਦੇ ਜਿੰਨੇ ਵੀ ਸਿਰ ਕੱਢ ਪਰਿਵਾਰ ਨੇ ਸਰੀ ਤੇ ਜਾਂ ਵੱਖ ਵੱਖ ਟਾਊਨਾਂ ਦੇ ਵਿੱਚੋਂ ਉਹ ਸਾਰੇ ਪਹੁੰਚੇ ਹੋਏ ਨੇ। ਮੈਂ ਦੋਨਾਂ ਪਰਿਵਾਰਾਂ ਨੂੰ ਹੀ ਵਧਾਈ ਦਿੰਦਾ, ਸਰਦਾਰ ਮਨਮੋਹਨ ਸਿੰਘ ਜੀ ਕੁਲਾਰ ਅਤੇ ਢਿੱਲੋਂ ਪਰਿਵਾਰ, ਢਿੱਲੋਂ ਪਰਿਵਾਰ ਦੀ ਸਿਆਣੀ ਸੁਚੱਜੀ ਧੀ ਕੁਲਾਰ ਪਰਿਵਾਰ ਦੇ ਵੱਲ ਉਹਨਾਂ ਦੀ ਨੂੰਹ ਰਾਣੀ ਬਣ ਕੇ ਆਈ ਹੈ। ਇਹ ਕੁਦਰਤੀ ਗੱਲ ਹੈ, ਜਦੋਂ ਉਸ ਮਾਲਕ ਦੀ ਕਿਰਪਾ ਦੁਆਰਾ, ਉਸ ਦਾਤੇ ਦੀ ਕਿਰਪਾ ਦੁਆਰਾ, ਨਾਨਕ ਸਤਿਗੁਰ ਤਿੰਨਾਂ ਮਿਲਾਇਆ ਜਿਹਨਾਂ ਤੁਰੇ ਪਿਆ ਸੰਜੋਗ, ਇਹ ਜਿਹੜਾ ਮਿਲਾਪ ਕੀਤਾ ਉਸ ਮਾਲਕ ਨੇ, ਉਸ ਦਾਤੇ ਨੇ, ਪਰਮਾਤਮਾ ਨੇ ਕੀਤਾ ਹੈ। ਅਤੇ ਸਤਿਗੁਰੂ ਮਹਾਰਾਜ ਸਾਡੇ ਸਾਹਮਣੇ ਉਸ ਭਾਗ ਭਰੀ ਜਿਹੜੀ ਜੋੜੀ ਹੈ। ਗੁਰੂ ਕੇ ਪਿਆਰਿਓ, ਅਰਦਾਸ ਬੇਨਤੀ ਆ, ਦਾਤਾ ਮਿਹਰ ਕਰੀ, ਕਿਉਂਕਿ ਜਦੋਂ ਵੀ ਆਪਾਂ ਵਿਆਹਾਂ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹਾਂ, ਹਾਜ਼ਰੀ ਲਵਾਉਂਦੇ ਹਾਂ, ਇਹ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਹੀ ਐਸਾ ਹੈ, ਇਹ ਰਿਸ਼ਤੇ ਦੇ ਵਿੱਚ ਚਿਤਰਾਈਆਂ ਨਹੀਂ ਚੱਲਦੀਆਂ, ਇਹ ਰਿਸ਼ਤੇ ਦੇ ਵਿੱਚ ਪੜ੍ਹਾਈਆਂ ਨਹੀਂ ਚੱਲਦੀਆਂ, ਇਹ ਰਿਸ਼ਤੇ ਦੇ ਵਿੱਚ ਤਾਂ ਦਾਤਾ ਆਪ ਖੜੀ, ਮਾਲਕ ਆਪ ਖੜੀ। ਜਦੋਂ ਮਾਲਕ ਆਪ ਖੜਦਾ ਏ, ਫਿਰ ਗੁਰੂ ਕੇ ਪਿਆਰਿਓ, ਇਹ ਜਿਹੜਾ ਰਿਸ਼ਤਾ ਪਤੀ ਪਤਨੀ ਦਾ ਬੜਾ ਖੂਬਸੂਰਤ ਰਿਸ਼ਤਾ, ਇੱਥੋਂ ਤੱਕ ਵਿਦਵਾਨ ਕਹਿੰਦਾ ਉਹ ਸਦਾ ਬਹਾਰ ਬੂਟਾ ਏ, ਇਹਨੂੰ ਪਿਆਰ ਦਾ, ਇਹਨੂੰ ਵਿਸ਼ਵਾਸ ਦਾ, ਫਿਰ ਜਿੰਨਾ ਵੀ ਪਾਣੀ ਲਾਓਗੇ ਇਹ ਓਨਾ ਹੀ ਵਧੇਗਾ, ਓਨਾ ਹੀ ਫੁੱਲੇਗਾ। ਇਹ ਜਿੰਨਾ ਤੋਂ ਗੁਰੂ ਮਹਾਰਾਜ ਨੇ ਕਿਰਪਾ ਕਰਨੀ ਹੈ, ਬਖਸ਼ਿਸ਼ ਕਰਨੀ ਹੈ। ਦੋਨਾਂ ਪਰਿਵਾਰਾਂ ਨੂੰ ਮਾਣ ਹੋਵੇ, ਕੁਲਾਰ ਪਰਿਵਾਰ ਨੂੰ ਧੀ ਰਾਣੀ ਨੂੰਹ ਦੇ ਰੂਪ ਦੇ ਵਿੱਚ ਮਿਲੀਏ, ਇਹਨਾਂ ਨੂੰ ਹਮੇਸ਼ਾ ਮਾਣ ਰਹੇ। ਜਦੋਂ ਵੀ ਇਹਨਾਂ ਦੇ ਸਾਹਮਣੇ ਉਹ ਬੱਚੀ ਆਵੇ, ਇਹ ਸਾਨੂੰ ਧੀਆਂ ਤੋਂ ਵੱਧ ਕੇ ਹੈ। ਢਿੱਲੋਂ ਪਰਿਵਾਰ ਦੇ ਗ੍ਰਹਿ ਵਿਖੇ ਜਦੋਂ ਬੇਟੇ ਨੇ ਜਾਣਾ, ਉਹਨਾਂ ਦੀ ਵੀ ਛਾਤੀ ਚੌੜੀ ਹੋਵੇ, ਇਹ ਜਵਾਈ ਮਿਲਿਆ ਪੁੱਤਾਂ ਤੋਂ ਵੱਧ ਕੇ ਮਿਲਿਆ ਹੈ। ਇਹ ਸਤਿਗੁਰੂ ਮਹਾਰਾਜ ਅੱਗੇ ਆਪਾਂ ਅਰਦਾਸ ਬੇਨਤੀ, ਅੱਜ ਸਾਹਮਣਿਆਂ ਨੇ ਬਜ਼ੁਰਗ ਜਿਹੜੇ ਹੁੰਦੇ ਆ ਉਹ ਅਸੀਸਾਂ ਦਿੰਦੇ ਨੇ ਇਸ ਭਾਗ ਭਰੀ ਜੋੜੀ ਨੂੰ, ਤੁਸੀਂ ਅਸੀਸਾਂ ਦੇ ਰਹੇ ਹੋ। ਅਤੇ ਜਿੱਥੇ ਕੁਲਾਰ ਨਗਰ ਆ, ਮੇਰੇ ਗੁਆਂਢ ਦੇ ਵਿੱਚ ਨਗਰ ਹੈ, ਕੋਈ ਬਹੁਤੀ ਦੂਰ ਨਹੀਂ, ਇਸ ਨਗਰ ਦੇ ਵਿੱਚ ਜਿੱਥੇ ਗੁਰੂ ਕੇ ਮਹਾਨ ਕੀਰਤਨੀ ਗੁਰੂ ਕੇ ਪਿਆਰਿਓ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ, ਵੀਰ ਹਰਕੀਰਤ ਸਿੰਘ ਜੀ, ਇਸ ਇਲਾਕੇ ਦੇ ਵਿੱਚ ਸੰਤ ਬਾਬਾ ਗੱਜਣ ਸਿੰਘ ਜੀ ਸੱਚਖੰਡ ਵਾਸੀ, ਉਹਨਾਂ ਦੀ ਬੜੀ ਕਿਰਪਾ, ਉਹਨਾਂ ਦੀ ਬੜੀ ਬਖਸ਼ਿਸ਼ ਅਸੀਂ ਇਹ ਪਿੰਡਾਂ 'ਤੇ ਇਸ ਨਗਰਾਂ 'ਤੇ ਇਹ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ। ਕੁਲਾਰ ਪਰਿਵਾਰ ਦੇ ਹੀ ਸੱਦੇ 'ਤੇ ਜਿੱਥੇ ਵੱਖ ਵੱਖ ਸ਼ਹਿਰਾਂ ਤੋਂ ਆਏ ਨੇ ਸਾਡਾ ਵੀਰ ਸੁਖਦੀਪ ਸਿੰਘ ਬਰਨਾਲਾ, ਇਹ ਉਹਨਾਂ ਨੌਜਵਾਨ ਕਵੀਆਂ ਦੇ ਵਿੱਚੋਂ ਇੱਕ ਕਵੀ ਹੈ ਜਿਹਦੇ ਕੋਲ ਐਡੀ ਮਹਾਰਾਜ ਜੀ ਨੇ ਸ਼ਬਦਾਵਲੀ ਦਿੱਤੀ ਏ, ਇਹਨੂੰ ਬਰਕਤ ਦਿੱਤੀ ਏ ਸ਼ਬਦਾਂ ਦੀ, ਅਤੇ ਗੁਰੂ ਮਹਾਰਾਜ ਕਿਰਪਾ ਕਰੇ ਇਹਦੀ ਕਲਮ ਨੂੰ ਹੋਰ ਵੀ ਬਲ ਬਖਸ਼ਦਾ ਹੋਇਆ, ਤਾਕਤ ਬਖਸ਼ਦਾ ਹੋਇਆ ਉਹ ਮੇਰਾ ਮਾਲਕ, ਕਿਉਂਕਿ ਕਲਮਾਂ ਨੇ ਜਿਹੜੀਆਂ ਸਾਡੀ ਕੌਮ ਦੇ ਕੋਲ ਨਾ, ਆਜ਼ਾਦ ਹੋਣ ਕਲਮਾਂ, ਵਕਾਊ ਕਲਮਾਂ ਨਾ ਹੋਣ, ਵਕਾਊਆਂ ਤੋਂ ਕੀ ਲੈਣਾ ਆਪਾਂ, ਜਿਹੜੀਆਂ ਆਜ਼ਾਦ ਹੋ ਕੇ ਲਿਖਣ ਉਹ ਕਲਮਾਂ ਨੂੰ ਫਿਰ ਝੁੱਕ ਝੁੱਕ ਕੇ ਲੋਕ ਸਲਾਮਾਂ ਕਰਦੇ ਨੇ, ਉਹ ਅਮਰ ਹੋਇਆ ਕਰਦੀ ਆ, ਉਹਨਾਂ ਦੀ ਜਿਹੜੀ ਲੇਖਣੀ ਹੋਇਆ ਕਰਦੀ ਆ, ਲਿਖਦੇ ਤਾਂ ਬਹੁਤ ਨੇ ਅੱਜ ਕੱਲ੍ਹ, ਪਰ ਗੁਰੂ ਕੇ ਪਿਆਰਿਓ ਇਹਨਾਂ ਦੀ ਇੱਕ ਰਵਾਈ ਆ, ਬੜੀ ਕਮਾਲ ਦੀ ਰਵਾਈ ਆ। ਉਹ ਜਦੋਂ ਰਵਾਈ ਪੜ੍ਹਦੇ ਹਾਂ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਜੀਵਨ 'ਤੇ ਢੁੱਕਦੀ ਆ, ਉਹਨਾਂ ਦੇ ਬਾਰੇ ਲਿਖੀ ਗਈ ਆ, ਇਹਨਾਂ ਦੀ ਪੁਸਤਕ ਛਪ ਰਹੀ ਸੀ ਅਤੇ ਉੱਥੇ ਪ੍ਰਿੰਟ ਮਿਲ ਵਾਲੇ ਜਿਹੜੇ ਪ੍ਰੈਸ ਵਾਲੇ ਸੀ ਉਹਨਾਂ ਨੇ ਆਖਿਆ ਵੀ ਜੇ ਕੋਈ ਮੂਹਰੇ ਜਿਹੜੀ ਆਪਾਂ ਜਿਲਦ ਛਾਪਣੀ ਆ ਉਹਦੇ 'ਤੇ ਕੋਈ ਲਿਖਿਆ ਜਾਵੇ, ਲਿਖਤ ਲਿਖੀ ਜਾਵੇ, ਇਹਨਾਂ ਨੇ ਉਦੋਂ ਫਿਰ ਉੱਥੇ ਬੈਠੇ ਹੀ ਰਵਾਈ ਲਿਖੀ ਹੋਈ ਆ। ਜਿਨ੍ਹਾਂ ਨੈਣਾ ਕਰੇ ਦੀਦਾਰ ਤੇਰੇ, ਉਹ ਝੁਕੇ ਨਹੀਂ ਸਰਕਾਰਾਂ ਤੋਂ।
ਹੁਣ ਵੇਖੋ ਉਹਨਾਂ ਮਹਾਂਪੁਰਖਾਂ ਦੀ ਕਸ਼ਿਸ਼, ਜਿਨ੍ਹਾਂ ਨੈਣਾ ਕਰੇ ਦੀਦਾਰ ਤੇਰੇ ਉਹ ਝੁਕੇ ਨਹੀਂ ਸਰਕਾਰਾਂ ਤੋਂ, ਜਿਨ੍ਹਾਂ ਕੰਨਾਂ ਸੁਣ ਲਏ ਬੋਲ ਤੇਰੇ ਉਹ ਨਾ ਘਬਰਾਏ ਮਾਰਾਂ ਤੋਂ। ਉਹ ਜਵਾਨੀਆਂ ਮੌਤ ਤੋਂ ਡਰੀਆਂ ਨਾ, ਇੱਕ ਵਾਰ ਜੋ ਤੈਨੂੰ ਛੋ ਗਈਆਂ ਤੇਰੀ ਯਾਦ 'ਚ ਲਿਖੀਆਂ ਨਜ਼ਮਾਂ ਉਹ ਵੀ ਬਾਗੀ ਹੋ ਗਈਆਂ। ਆਪਾਂ ਸਾਰੇ ਪਿਆਰ ਦੇ ਨਾਲ ਹਾਜ਼ਰੀ ਭਰ ਰਹੇ ਹਾਂ। ਆਓ ਸਭ ਤੋਂ ਪਹਿਲਾਂ ਆਪਾਂ ਇਹ ਵੀ ਜਾਣਦੇ ਹਾਂ, ਇਹ ਜਿਹੜਾ ਗ੍ਰਹਿਸਥੀ ਜੀਵਨ ਹੈ, ਇਹ ਗੁਰਮਤ ਦੇ ਅੰਦਰ ਜੋ ਗ੍ਰਹਿਸਥ ਨੂੰ ਉੱਚਾ ਅਤੇ ਸੁੱਚਾ ਮੰਨਿਆ ਗਿਆ, ਸਕਲ ਧਰਮ ਹੈ ਗ੍ਰਹਿਸਥ ਪ੍ਰਧਾਨ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਫ ਕਹਿ ਦਿੱਤਾ ਹੈ, ਇਹ ਮਾਰਗ 'ਤੇ ਚੱਲਣਾ, ਇਸ ਮਾਰਗ 'ਤੇ ਚੱਲਦਿਆਂ ਹੋਇਆਂ, ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਧਾਂ ਦੇ ਪਾਸ ਵੀ ਗਏ, ਯੋਗੀਆਂ ਦੇ ਪਾਸ ਵੀ ਗਏ, ਜੰਗਲਾਂ 'ਚ ਜਾਂਦੇ ਨੇ, ਪਹਾੜਾਂ 'ਚ ਜਾਂਦੇ ਨੇ, ਉਹਨਾਂ ਨਾਲ ਵਿਚਾਰਾਂ ਹੁੰਦੀਆਂ ਨੇ। ਉਹ ਜਿਹੜੇ ਲੋਕੀ ਸੀ ਉਹ ਗ੍ਰਹਿਸਥੀਆਂ ਨੂੰ ਮਾੜਾ ਕਹਿੰਦੇ, ਕਹਿੰਦੇ ਬੱਚਿਆਂ ਦੇ ਵਿੱਚ ਰਹਿੰਦੇ ਨੇ, ਬੱਚੇ ਪਾਲਦੇ ਆ, ਇਹ ਕਿੱਥੋਂ ਨਾਮ ਜਪ ਲੈਣਗੇ, ਇਹ ਕਿੱਥੋਂ ਵਾਹਿਗੁਰੂ ਵਾਹਿਗੁਰੂ ਜਾਂ ਰਾਮ ਰਾਮ ਕਹਿ ਲੈਣਗੇ, ਇਹ ਕਿੱਥੋਂ ਮੁਕਤੀ ਪ੍ਰਾਪਤ ਕਰ ਲੈਣਗੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਰਾ ਕੁਝ ਸੁਣਿਆ। ਭਾਈ ਗੁਰਦਾਸ ਜੀ ਦੇ ਸ਼ਬਦ ਨੇ, ਹੋਏ ਅਤੀਤ ਗ੍ਰਹਿਸਥ ਤਜ ਫਿਰ ਉਨਹੀਂ ਕੇ ਘਰ ਮੰਗਣ ਜਾਈ। ਮੂੰਹ ਹੀ ਬੰਦ ਕਰ ਦਿੱਤੇ ਸਤਿਗੁਰੂ ਮਹਾਰਾਜ ਜੀ ਨੇ, ਕਹਿੰਦੇ ਉਹ ਸਿੱਧੂ ਆ ਕੇ ਤਾਂ ਤੁਸੀਂ ਜੰਗਲਾਂ ਦੇ ਵਿੱਚ ਜਾਂ ਪਹਾੜਾਂ 'ਚ ਬਹਿ ਗਏ ਹੋ, ਪਰ ਜਦੋਂ ਭੁੱਖ ਲੱਗਦੀ ਆ ਫਿਰ ਮੰਗਣ ਵਾਸਤੇ ਵੀ ਉਹਨਾਂ ਗ੍ਰਹਿਸਥੀਆਂ ਦੇ ਦਰਾਂ 'ਤੇ ਜਾ ਕੇ ਖੜ੍ਹਦੇ ਹੋ, ਉਹਨਾਂ ਤੋਂ ਮੰਗਦੇ ਹੋ, ਨਾਲੇ ਮਾੜਾ ਕਹਿੰਦੇ ਉਹਨਾਂ ਨੂੰ, ਨਾਲੇ ਮੰਗਦੇ ਵੀ ਉਹਨਾਂ ਤੋਂ ਆ, ਫਿਰ ਉਹ ਮਾੜੇ ਕਿਉਂ ਹੋਏ? ਕਹਿੰਦੇ ਨਹੀਂ ਉਹ ਚੰਗੇ ਨੇ। ਉੱਥੇ ਮਹਾਰਾਜ ਨੇ ਫਿਰ ਇੱਕ ਗੱਲ ਆਖੀ ਸੀ, ਕਹਿੰਦੇ ਜਿਹੜਾ ਸਾਡਾ ਸਿੱਖ ਹੋਵੇਗਾ ਉਹ ਕਿਰਤ ਕਮਾਈ ਕਰੇਗਾ, ਉਹ ਆਪਦੇ ਬੱਚੇ ਵੀ ਪਾਲੇਗਾ, ਪਰਿਵਾਰ ਵੀ ਪਾਲੇਗਾ, ਅਤੇ ਉਹ ਜਿਹੜਾ ਸਿੱਖ ਆ ਉਹ ਮੁਕਤੀ ਵੀ ਪ੍ਰਾਪਤ ਕਰੇਗਾ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੈਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਉਹ ਸਾਰਾ ਕੁਝ ਕਰੇਗਾ ਪਰਿਵਾਰ ਦੇ ਵਿੱਚ ਰਹਿ ਕੇ, ਜਿਹੜਾ ਸਾਡਾ ਸਿੱਖ ਮੁਕਤੀ ਪ੍ਰਾਪਤ ਕਰੇਗਾ। ਇਸ ਗ੍ਰਹਿਸਥੀ ਮਾਰਗ ਨੂੰ ਅਪਣਾਇਆ ਅੱਜ ਇਸ ਭਾਗ ਭਰੀ ਜੋੜੀ ਨੇ, ਘਰ ਘਰ ਆਉਣ ਦਿਹਾੜੇ ਖੁਸ਼ੀਆਂ ਦੇ ਨਾਲ ਭਰੇ। ਇਹ ਪਹਿਲਾਂ ਅਰਦਾਸ ਬੇਨਤੀ ਹੈ, ਸ਼ੁਕਰਾਨਾ ਦੋਨਾਂ ਪਰਿਵਾਰਾਂ ਵੱਲੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪਣੇ ਪਿਆਰ ਅਤੇ ਸਤਿਕਾਰ ਦੇ ਨਾਲ ਸਰਵਣ ਕਰਨਾ, ਪਮਾਲ ਦਾ ਜਥਾ ਗਾ ਕੇ।

0: ਹੋਇਆ ਪਾਠ ਹੈ ਗੁਰਾਂ ਦੇ ਸ਼ੁਕਰਾਨੇ ਦਾ,
1: ਭਲਾ ਮੰਗ ਦਾ ਪਮਾਲ ਹੈ ਜਮਾਨੇ ਦਾ,
0: ਭਲਾ ਮੰਗ ਦਾ ਪਮਾਲ ਹੈ ਜਮਾਨੇ ਦਾ,
1: ਹੋਵੇ ਪ੍ਰਚਾਰ ਸਿੱਖੀ ਦੇ ਨਿਸ਼ਾਨੇ ਦਾ,
0: ਹੋਵੇ ਪ੍ਰਚਾਰ

ਅਖਬਾਰਾਂ ਵੱਲੋਂ ਜਿੱਥੇ ਸੱਦੇ ਪੱਤਰ ਤੇ ਆਪਾਂ ਹਾਜ਼ਰੀ ਭਰ ਰਹੇ ਹਾਂ। ਮਹਾਰਾਜ ਕਹਿੰਦੇ ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ, ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬੁਲਾਸਾ। ਹਰ ਮਾਂ ਬੱਚੇ ਨੂੰ ਜਨਮ ਦਿੰਦੀ ਏ, ਜੇ ਉਹਦੇ ਪੁੱਤ ਹੋਇਆ ਏ ਉਹ ਪੁੱਤ ਨੂੰ ਪਾਲਦੀ ਏ, ਪੋਟੇ ਮਿਣ ਮਿਣ ਕੇ ਪੁੱਤ ਨੂੰ ਪਾਲਦੀ ਏ, ਪੁੱਤ ਨੂੰ ਵੱਡਾ ਹੁੰਦਿਆਂ ਵੇਖਦੀ ਏ, ਉਹ ਸਾਰੀਆਂ ਦੁੱਖ ਤਕਲੀਫਾਂ ਭੁੱਲ ਜਾਂਦੀ ਏ ਜਦੋਂ ਉਹਦੀਆਂ ਅੱਖਾਂ ਦੇ ਸਾਹਮਣੇ, ਮਾਂ ਦੀਆਂ ਅੱਖਾਂ ਦੇ ਸਾਹਮਣੇ ਉਹਦਾ ਲਾਲ ਉਹਦਾ ਪੋਤਾ ਵੱਡਾ ਹੋ ਰਿਹਾ। ਮੈਂ ਤੁਹਾਡੇ ਨਾਲ ਰਹਿੰਦੇ ਸਮੇਂ ਦੇ ਵਿੱਚ ਇੱਕ ਐਸੇ ਵਿਆਹ ਦਾ ਜ਼ਿਕਰ ਕਰਾਂਗਾ, ਉਹ ਸਮੇਂ ਜਿਹੜਾ ਵਿਆਹ ਸੀ ਉਹ ਇਕੱਲਾ ਪੰਜਾਬ ਦੇ ਵਿੱਚ ਹੀ ਨਹੀਂ, ਕਿਉਂਕਿ ਪੰਜਾਬ ਸਾਡਾ ਆਪਦਾ ਦੇਸ਼ ਸੀ, ਉਹਦੀ ਪੰਜਾਬ ਤੋਂ ਬਾਹਰ ਵੀ ਉਹਦੀ ਚਰਚਾ ਹੋਈ ਹੈ। ਉਹ ਵਿਆਹ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌ ਨਿਹਾਲ ਸਿੰਘ ਦਾ। ਸਾਡੇ ਕੋਲ ਇੱਕੋ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ, ਪਰ ਦੁੱਖ ਦੀ ਇਹ ਗੱਲ ਆ ਅਸੀਂ ਉਹਨੂੰ ਤੇ ਕਿੰਤੂ ਪ੍ਰਿੰਤੂ ਕਰਨ ਲੱਗ ਗਏ, ਮਹਾਰਾਜਾ ਰਣਜੀਤ ਸਿੰਘ ਤੇ ਕਿੰਤੂ ਪ੍ਰਿੰਤੂ ਕੀਤਾ। ਚਲੋ ਜਿਹੜੇ ਨਾਸਤਕ ਬਿਰਤੀ ਦੇ ਲੋਕ ਨੇ ਉਹ ਤਾਂ ਉਹਨੂੰ ਆਪਦੀਆਂ ਨਜ਼ਰਾਂ ਦੇ ਨਾਲ ਵੇਖਣ, ਪਰ ਆਪਣੇ ਕੋਲ ਆ ਤੇ ਉਹ ਇੱਕ ਮਹਾਰਾਜਾ ਸੀ, ਪਰ ਉਹਦੇ ਰਾਜ ਭਾਗ ਜਿਹੜਾ ਖੜਾ ਕੀਤਾ, ਰਾਜ ਭਾਗ ਜਿਹੜਾ ਕਾਇਮ ਕੀਤਾ, ਉਹਨੇ ਇੱਕ ਗੱਲ ਵਾਰ ਵਾਰ ਆਖਣੀ, ਉਹ ਕਹਿੰਦਾ ਮੇਰੀ ਨਿੱਜੀ ਜ਼ਿੰਦਗੀ ਦੇ ਵਿੱਚ ਕਮਜ਼ੋਰੀਆਂ ਹੋ ਸਕਦੀਆਂ ਨੇ, ਪਰ ਜਿਹੜਾ ਗੁਰੂ ਦੀ ਕਿਰਪਾ ਦੁਆਰਾ ਸ਼ਹੀਦਾਂ ਦਾ ਡੁੱਲਿਆ ਹੋਇਆ ਲਹੂ ਆ ਜਿਹੜਾ ਉਹ ਰੰਗ ਲਿਆਇਆ ਏ, ਮੈਂ ਇੱਕ ਬੂੰਦ ਵੀ ਸ਼ਹੀਦਾਂ ਦੇ ਲਹੂ ਦੀ ਅਜਾਈ ਨਹੀਂ ਜਾਣ ਦਿੱਤੀ, ਮੈਂ ਉਹਦਾ ਵੀ ਮੁੱਲ ਪਵਾਇਆ। ਆ ਜਿਹੜਾ ਕੇਸਰੀ ਨਿਸ਼ਾਨ ਝੁੱਲਦਾ 7 ਜੁਲਾਈ 1799 ਨੂੰ ਜਿਹੜਾ ਝੁੱਲਿਆ ਸੀ, ਕਹਿੰਦਾ ਉਹਨਾਂ ਸ਼ਹੀਦਾਂ ਦੀ ਬਦੌਲਤੀ ਇਹ ਝੁੱਲਿਆ। ਵੇਖੋ ਰਾਜ ਭਾਗ ਜੀ ਦੇ ਵਿੱਚ ਸਾਡਾ ਆਪਦਾ ਰਾਜਾ, ਸਾਡੀਆਂ ਆਪਦੀਆਂ ਫੌਜਾਂ, ਨਾਨਕ ਸਾਹਿਬ ਸਿੱਕਾ ਚੱਲ ਰਿਹਾ ਏ, ਵੇਖੋ ਆਪਦਾ ਸਾਰਾ ਕੁਝ ਸੀ। ਤੇ ਵੱਡੇ ਵੱਡੇ ਖੱਬੀ ਖਾਨ, ਬਾਬਾ ਪ੍ਰੇਮ ਸਿੰਘ ਜੀ ਹੋਤੀ, ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲੇ, ਉਹਨਾਂ ਦੀਆਂ ਜਿਹੜੀਆਂ ਪੁਸਤਕਾਂ ਨੇ ਨਾ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ, ਕਮਰ ਨੌ ਨਿਹਾਲ ਸਿੰਘ ਦੇ ਬਾਰੇ, ਉਹਦੇ ਵਿੱਚ ਦੋ ਪੁਸਤਕਾਂ ਇਹ ਵੀ ਆਉਂਦੀਆਂ ਨੇ, ਸਿੱਖ ਰਾਜ ਦੇ ਵਿਦੇਸ਼ੀ ਕਰਿੰਦੇ ਜਿਹੜੇ ਯੂਰਪ ਤੋਂ, ਇੰਗਲੈਂਡ ਤੋਂ ਜਾਂ ਹੋਰ ਮੁਲਕਾਂ ਤੋਂ, ਅਮੈਰੀਕਾ ਤੋਂ ਵੀ ਸਿੱਖ ਰਾਜ ਦੇ ਵਿੱਚ ਆ ਕੇ ਨੌਕਰੀ ਕਰਨ ਲੱਗੇ, ਜੌਬ ਕਰਨ ਲੱਗੇ ਨੇ। ਵੇਖੋ ਕਿੱਡਾ ਸ਼ਕਤੀਸ਼ਾਲੀ ਸਾਡਾ ਰਾਜ ਭਾਗ ਹੋਵੇਗਾ। ਇਹ ਰਾਜ ਭਾਗ ਜਿਹੜਾ ਖੜਾ ਕੀਤਾ ਗੁਰੂ ਕੇ ਪਿਆਰਿਓ, ਇਹਦੇ ਵਿੱਚ ਸਾਡਾ ਉਹ ਚਿਹਰਾ ਮੋਹਰਾ ਅੱਗੇ ਆਇਆ ਦੁਨੀਆਂ ਦੇ ਵਿੱਚ, ਸਾਨੂੰ ਪਤਾ ਲੱਗਿਆ, ਦੁਨੀਆਂ ਨੂੰ ਪਤਾ ਲੱਗਿਆ ਸਾਡੀ ਵੀ ਕੋਈ ਤਾਕਤ ਹੈ। ਖਾਲਸੇ ਦਾ ਰਾਜ ਭਾਗ ਗਿਆ, ਅੱਜ ਤੱਕ ਜੋ ਕੁਝ ਵੀ ਸਾਡੇ ਨਾਲ ਹੋ ਰਿਹਾ ਏ ਇਹ ਗੁਲਾਮੀ ਕਾਰਨ ਹੀ ਹੋ ਰਿਹਾ ਨਾ। ਰਾਜ ਭਾਗ ਦਾ ਜਿਹੜਾ ਕ੍ਰਿਸ਼ਮਾ ਇਹ ਆ, ਤੇ ਉਹ ਤੁਸੀਂ ਵੀ ਜਾਣਦੇ ਹੋ, ਜਿਨ੍ਹਾਂ ਕੋਲੇ ਰਾਜ ਭਾਗ ਆ ਉਹਨਾਂ ਦਾ ਗੋਹਾ ਮੂਤ ਵੀ ਵਿਕਦਾ, ਜਿਨ੍ਹਾਂ ਕੋਲੇ ਰਾਜ ਭਾਗ ਨਾ ਹੋਵੇ ਉਹਨਾਂ ਦਾ ਅਨਾਜ ਵੀ ਰੁਲ ਜਾਂਦਾ। ਇਹ ਆਪਣੇ ਨਾਲ ਤਾਂ ਹੋਇਆ, ਕਿਸਾਨੀ ਸੰਘਰਸ਼ ਦੇ ਵਿੱਚੋਂ ਆਪਾਂ ਲੰਘੇ ਹਾਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 7 ਸਪੁੱਤਰ ਨੇ, ਉਹਨਾਂ ਦਾ ਵੱਡਾ ਸਪੁੱਤਰ ਆ ਜੋ ਰਾਜ ਕੌਰ ਦੀ ਕੁੱਖੋਂ ਪੈਦਾ ਹੋਇਆ ਖੜਕ ਸਿੰਘ, ਉਹਨਾਂ ਦੇ ਦੋ ਹੋਰ ਸਪੁੱਤਰ ਨੇ ਜਿਹੜੇ ਮਹਿਤਾਬ ਕੌਰ ਦੀ ਕੁੱਖੋਂ ਪੈਦਾ ਹੋਏ ਨੇ, ਉਹਦੇ ਵਿੱਚ ਇੱਕ ਦਾ ਨਾਂ ਹੈ ਮਹਾਰਾਜਾ ਸ਼ੇਰ ਸਿੰਘ, ਇੱਕ ਦਾ ਨਾਂ ਹੈ ਤਾਰਾ ਸਿੰਘ, ਜਿਹੜਾ ਉਹਨਾਂ ਦਾ ਤੀਜਾ ਭਰਾ ਸੀ। ਉਹਨਾਂ ਦਾ ਬਹੁਤਾ ਜ਼ਿਕਰ ਨਹੀਂ ਕੀਤਾ ਕਿਉਂਕਿ ਉਹਦੀ ਛੋਟੀ ਜਿਹੀ ਉਮਰ ਸੀ, 2.5 ਸਾਲ ਦੀ, ਉਹ ਅੱਖਾਂ ਮੀਟ ਗਿਆ ਸੀ। ਫਿਰ ਉਦੋਂ ਬਾਅਦ ਦੇ ਵਿੱਚ ਉਹਨਾਂ ਦੇ ਸਪੁੱਤਰ ਨੇ ਜੋ ਦਿਆ ਕੌਰ ਦੀ ਕੁੱਖੋਂ ਪੈਦਾ ਹੋਈ, ਕਮਰ ਮੁਲਤਾਨਾ ਸਿੰਘ, ਕਮਰ ਕਸ਼ਮੀਰਾ ਸਿੰਘ, ਉਹਨਾਂ ਦੇ ਇਹ ਸਪੁੱਤਰ ਨੇ। ਉਹਨਾਂ ਦਾ ਸਪੁੱਤਰ ਹੈ ਗੁਰੂ ਕੇ ਪਿਆਰਿਓ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਪੈਦਾ ਹੋਇਆ ਮਹਾਰਾਜਾ ਦਲੀਪ ਸਿੰਘ, ਉਹਨਾਂ ਦੇ ਇਹ ਸਪੁੱਤਰ ਨੇ। ਕਮਰ ਮੁਲਤਾਨਾ ਸਿੰਘ ਉਹਨਾਂ ਦਾ ਸਪੁੱਤਰ ਆ, 7 ਸਪੁੱਤਰ ਸੀ। ਮਹਾਰਾਜਾ ਖੜਕ ਸਿੰਘ ਸੀ ਜਿਹੜਾ, ਸਹਿਜ਼ਾਦਾ ਖੜਕ ਸਿੰਘ ਉਦੋਂ ਅਖਵਾਇਆ, ਤੇ ਉਹਦਾ ਜਿਹੜਾ ਵਿਆਹ ਹੈ ਉਹ ਘਨੱਈਏ ਸਰਦਾਰਾਂ ਦਾ ਮਿਸਲਦਾਰ ਸੀ, ਉਹਦਾ ਨਾਂ ਸੀ ਸਰਦਾਰ ਮੰਗਲ ਸਿੰਘ, ਤੇ ਉਹਦੀ ਬੱਚੀ ਸੀ ਚੰਦ ਕੌਰ, ਜਦੋਂ 1812 ਦੇ ਵਿੱਚ ਫਤਿਹਗੜ੍ਹ ਗੁਰਦਾਸਪੁਰ ਦੇ ਵਿੱਚ ਉਹਦਾ ਵਿਆਹ ਹੋਇਆ। ਫਿਰ ਉਦੋਂ ਬਾਅਦ ਗ੍ਰਿਸਤੀ ਜ਼ਿੰਦਗੀ ਨੂੰ ਜਦੋਂ ਫਲ ਲੱਗਿਆ ਏ,
ਉਹਨਾਂ ਦੇ 1821 ਦੇ ਵਿੱਚ 23 ਫਰਵਰੀ 1821 ਦੇ ਵਿੱਚ ਇੱਕ ਲਾਲ ਦਾ ਜਨਮ ਹੋਇਆ ਜਿਹਨੂੰ ਸ਼ੇਰੇ ਪੰਜਾਬ ਦਾ ਪੋਤਰਾ ਆਖਿਆ ਕੰਵਰ ਨੌਂ ਨਿਹਾਲ ਸਿੰਘ। ਮਹਾਰਾਜਾ ਰਣਜੀਤ ਸਿੰਘ ਉਦੋਂ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ 'ਤੇ ਸੀ। ਉਹਨੂੰ ਪਤਾ ਲੱਗਿਆ ਮਹਾਰਾਜਾ ਤੁਹਾਡੇ ਗ੍ਰਹਿ ਵਿਖੇ ਪੋਤਰੇ ਦਾ ਜਨਮ ਹੋਇਆ ਹੈ। ਜਦੋਂ ਪੋਤਰੇ ਦਾ ਜਨਮ ਸੁਣਿਆ ਕਹਿੰਦੇ ਜਦੀ ਸੱਚਖੰਡ ਦਰਬਾਰ ਸਾਹਿਬ ਆਏ ਸਤਿਗੁਰੂ ਮਹਾਰਾਜ ਦੇ ਅੱਗੇ ਸੀਸ ਝੁਕਾਇਆ। ਬਹੁਤ ਲੰਮਾ ਸਮਾਂ ਸਤਿਗੁਰੂ ਮਹਾਰਾਜ ਅੱਗੇ ਸੀਸ ਝੁਕਾ ਕੇ ਰੱਖਿਆ ਕਿਉਂਕਿ ਸੱਚਖੰਡ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਇਹਨਾਂ ਦੀ ਜਿਹੜੀ ਪ੍ਰੀਤ ਸੀ ਨਾ ਉਹ ਕਹਿਣਿਓ ਬਾਹਰ ਹੈ। ਜਦੋਂ ਰਾਜਭਾਗ ਸੀ ਇੱਕ ਇਹਦੇ ਸੇਵਾਦਾਰ ਨੇ ਆ ਕੇ ਸ਼ਿਕਾਇਤ ਕੀਤੀ, ਕਹਿੰਦਾ ਮਹਾਰਾਜਾ ਮੈਂ ਇੱਕ ਉਹ ਬਸਤੀ ਵਿੱਚੋਂ ਲੰਘਿਆ ਆਉਂਦਾ ਸੀ, ਬਸਤੀ ਵਿੱਚ ਉਹ ਲੋਕ ਵੱਸਦੇ ਆ ਜਿਹੜੇ ਦੂਜਿਆਂ ਦੇ ਘਰਾਂ ਦਾ ਕੂੜਾ ਕਟਕ ਸਫਾਈ ਕਰਕੇ ਬਾਹਰ ਸੁੱਟਦੇ ਆ, ਪਰ ਉੱਥੇ ਮੈਂ ਕੀ ਵੇਖਿਆ, ਇੱਕ ਗਰੀਬੜੀ ਜੀ ਮਾਤਾ ਉਹਦੀ ਗੋਦ ਦੇ ਵਿੱਚ ਉਹਦਾ ਪੋਤੇ, ਉਹ ਤੁਹਾਡਾ ਸਾਰਾ ਖਾਨਦਾਨੀ ਗਿਣੀ ਜਾਂਦੀ ਸੀ, ਖਾਨਦਾਨੀ ਗਿਣਦੀ ਸੀ, ਮੇਤੋਂ ਨਹੀਂ ਉਹ ਸੁਣਿਆ ਜਾ ਰਿਹਾ। ਉਹ ਕਹਿ ਰਹੀ ਸੀ ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਕੌਰ ਤੇਰੀ ਦਾਈ, ਮਹਿਤਾਬ ਕੌਰ ਦੌੜੀ ਦੌੜੀ ਆਈ। ਕਿਉਂਕਿ ਸਦਾ ਕੌਰ ਇਹਦੀ ਸੱਸ ਸੀ, ਮਹਿਤਾਬ ਕੌਰ ਇਹਦੀ ਘਰਵਾਲੀ ਦਾ ਨਾਂ ਸੀ। ਜਦੋਂ ਮਹਾਰਾਜੇ ਨੇ ਸੁਣਿਆ ਵੀ ਸੇਵਾਦਾਰ ਆ ਜਿਹੜਾ ਗੁੱਸੇ ਦੇ ਵਿੱਚ ਆ, ਉਹ ਕਹਿੰਦਾ ਕੋਈ ਨਹੀਂ ਕੱਲ੍ਹ ਨੂੰ ਦਰਬਾਰ ਦੇ ਵਿੱਚ ਉਸ ਪਰਿਵਾਰ ਨੂੰ ਸੱਦ ਲਿਓ, ਆਪਾਂ ਪੁੱਛ ਲਵਾਂਗੇ। ਦਰਬਾਰ ਦੇ ਵਿੱਚ ਪਰਿਵਾਰ ਸੱਦਿਆ, ਦਰਬਾਰ ਦੇ ਵਿੱਚ ਪਰਿਵਾਰ ਆਇਆ ਸਹਿਮਿਆ ਹੋਇਆ। ਤੇ ਸ਼ੇਰੇ ਪੰਜਾਬ ਨੇ ਫਿਰ ਆਖਿਆ ਕਹਿੰਦੇ ਮਾਤਾ ਤੇਰੀ ਸ਼ਿਕਾਇਤ ਆਈ ਆ ਵੀ ਤੂੰ ਜੋ ਕੁਝ ਬੋਲ ਰਹੀ ਸੀ ਉਹ ਗਲਤ ਬੋਲ ਰਹੀ ਸੀ ਸਾਡੇ ਪਰਿਵਾਰ ਦੇ ਬਾਰੇ, ਇਹ ਦਰਬਾਰੀ ਇੱਕ ਵਾਰ ਸੁਣ ਲੈਣ, ਤੂੰ ਫਿਰ ਬੋਲ। ਉਹ ਪਹਿਲਾਂ ਬੋਲੇ ਨਾ, ਕਹਿੰਦੇ ਮਾਤਾ ਬੋਲਣਾ ਪੈਣਾ। ਉਹ ਕਹਿੰਦੀ ਜੀ ਮੈਂ ਤਾਂ ਲੋਰੀ ਦਿੰਦੀ ਸੀ ਆਪਦੇ ਪੁੱਤ ਨੂੰ। ਕਹਿੰਦੇ ਲੋਰੀ ਦੇ ਕੇ ਸੁਣਾ ਫਿਰ ਉਹ ਬੋਲ ਕਿਹੜੇ ਸੀ। ਉਹਨੇ ਫਿਰ ਬੋਲੇ, ਬੋਲ ਉਹੀ ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਕੌਰ ਤੇਰੀ ਦਾਈ, ਮਹਿਤਾਬ ਕੌਰ ਦੌੜੀ ਦੌੜੀ ਆਈ। ਇੱਕਦਮ ਸ਼ੇਰੇ ਪੰਜਾਬ ਉੱਠਿਆ ਤੇ ਉੱਠ ਕੇ ਉਸ ਮਾਤਾ ਦੇ ਜਾ ਕੇ ਪੈਰ ਫੜ ਲਏ, ਪੈਰ ਫੜ ਕੇ ਆਖਿਆ ਕਹਿੰਦਾ ਧੰਨ ਗੁਰੂ ਰਾਮਦਾਸ ਮਹਾਰਾਜ ਜੀਓ, ਤੁਹਾਡੀ ਮੇਰੇ 'ਤੇ ਬੜੀ ਕਿਰਪਾ ਬਖਸ਼ਿਸ਼ ਹੈ, ਅੱਜ ਵੀ ਮੈਨੂੰ ਪਰਜਾ ਜਿਹੜੀ ਮੈਨੂੰ ਆਪਦਾ ਨੌਕਰ ਸਮਝ ਰਹੀ ਹੈ। ਬੜਾ ਪ੍ਰੇਮ ਸੀ, ਬਹੁਤ ਲੰਮਾ ਸਮਾਂ ਸਿਰ ਝੁਕਾ ਕੇ ਰੱਖਿਆ ਜਦੋਂ ਸੁਣਿਆ ਵੀ ਸਾਡੇ ਪੋਤਰੇ ਦਾ ਜਨਮ ਹੋਇਆ। ਅਤੇ ਉਸ ਸਮੇਂ ਜੋ ਬੁੱਤ ਕੀ ਆਖਿਆ ਗਿਆ ਹੈ, 5 ਰੁਪਈਏ ਜਿਸ ਦੀ ਕੀਮਤ ਸੀ ਸੋਨੇ ਦੀ, ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਜਿਹੜਾ ਸਿੱਕਾ ਸੀ, ਕਹਿੰਦੇ ਉਹਨਾਂ ਦਾ ਮੀਂਹ ਵਰਸਾ ਦਿੱਤਾ ਸ਼ੇਰੇ ਪੰਜਾਬ ਨੇ ਉਸ ਧਰਤੀ 'ਤੇ। ਹੁਣ ਉਸ ਕੰਵਰ ਨੌਂ ਨਿਹਾਲ ਸਿੰਘ ਨੂੰ ਪਾਲਿਆ ਗਿਆ। ਜਦੋਂ ਪਾਲਿਆ ਗਿਆ, ਜਦੋਂ 16 ਸਾਲ ਦਾ ਹੋਇਆ, ਉਹਦੇ 'ਤੇ ਜਵਾਨੀ ਆਈ, ਅਤਾ ਉਹਦਾ ਜਿਹੜਾ ਸੁਹੱਪਣ ਸੀ ਉਹ ਕਹਿਣੇ ਤੋਂ ਬਾਹਰ ਸੀ। ਹੁਣ ਮਾਤਾ ਚੰਦ ਕੌਰ ਜਦੋਂ ਆਪਦੇ ਲਾਲ ਨੂੰ ਵੇਖਦੀ, ਹਰ ਇੱਕ ਮਾਂ ਭਾਵੇਂ ਅਮੀਰ ਆ ਭਾਵੇਂ ਗਰੀਬ ਆ, ਇਹ ਜਜ਼ਬਾ ਉਹੀ ਹਰ ਮਾਂ ਦੇ ਅੰਦਰ, ਮੈਂ ਕਦੋਂ ਪੁੱਤ ਦਾ ਵਿਆਹ ਚਾਹਵਾਂ, ਕਦੋਂ ਮੇਰਾ ਪੁੱਤ ਆਪਦੀ ਜੀਵਨ ਸਾਥਣ ਨੂੰ, ਮੇਰੀ ਨੂੰਹ ਰਾਣੀ ਨੂੰ ਲੈ ਕੇ ਆਵੇ, ਮੈਂ ਪਾਣੀ ਵਾਰ ਕੇ ਪੀਵਾਂ। ਮਾਤਾ ਚੰਦ ਕੌਰ ਵੇਖਦੀ ਏ ਕਮਰ ਨੌਂ ਨਿਹਾਲ ਸਿੰਘ ਦੇ ਵੱਲ, ਉਹ ਦ੍ਰਿਸ਼, ਉਹ ਸੀਨ, ਉਹ ਝਾਕੀ ਦਾ ਜ਼ਿਕਰ ਇੰਜ ਕੀਤਾ ਜਾ ਰਿਹਾ।

ਜਦੋਂ ਪੁੱਤ ਤੇ ਧੀ ਇਹ ਵਰ ਦੇ ਯੋਗ ਹੋ ਜਾਂਦੇ ਨੇ, ਮਾਪਿਆਂ ਨੂੰ ਫਿਕਰ ਵੀ ਹੁੰਦਾ ਹੈ, ਇਹ ਕੁਦਰਤੀ ਗੱਲ ਹੈ। ਕਈ ਵਾਰੀ ਆਪਾਂ ਬੜੇ ਰਿਸ਼ਤੇਦਾਰ ਪਾਉਂਦੇ ਹਾਂ, ਵਿਚੋਲੇ ਦੀ ਜਾਂ ਗੱਲ ਕਰਦੇ ਹਾਂ, ਕਈ ਵਾਰੀ ਸਮਾਂ ਲੰਘਦਾ ਜਾਂਦਾ, ਪਰ ਗੁਰੂ ਕੇ ਪਿਆਰਿਓ ਜਦੋਂ ਸੰਯੋਗ ਰਲਦੇ ਆ ਨਾ, ਫਿਰ ਪਤਾ ਹੀ ਨਹੀਂ ਲੱਗਦਾ। ਫਿਰ ਬੰਦਾ ਕਹਿੰਦਾ ਨਾ, ਪਤਾ ਹੀ ਨਹੀਂ ਲੱਗਿਆ, ਇੱਕਦਮ ਹੀ ਰਿਸ਼ਤਾ ਪੱਕਾ ਹੋ ਗਿਆ, ਉਦੋਂ ਸੰਯੋਗ ਰਲ ਜਾਂਦੇ ਨੇ। ਹੁਣ ਦੋਨਾਂ ਪਰਿਵਾਰਾਂ ਦਾ ਜਿਹੜਾ ਰਿਸ਼ਤਾ ਪੱਕਾ ਹੋਣ ਲੱਗਿਆ ਏ, ਮਹਾਰਾਜਾ ਰਣਜੀਤ ਸਿੰਘ ਜੀ ਦਾ ਪੋਤਰਾ ਇੱਕ ਅਮਰਨੌਰ ਨਿਹਾਲ ਸਿੰਘ, ਤੇ ਦੂਜੇ ਪਾਸੇ ਜਿਹਨੇ ਜੀਵਨ ਸਾਥਣ ਬਣਨਾ, ਜਿਹਦੇ ਨਾਲ ਰਿਸ਼ਤਾ ਪੱਕਾ ਹੋਇਆ, ਉਹ ਅਟਾਰੀ ਵਾਲਿਆਂ ਦੀ ਧੀ। ਹੁਣ ਦੋਨੋਂ ਪਰਿਵਾਰ ਨੇ ਜਿਹੜੇ ਉਸ ਸਮੇਂ ਸਿਰਕੱਢ ਪਰਿਵਾਰ ਮੰਨੇ ਗਏ ਨੇ। ਜੇ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ, ਇਹਨਾਂ ਦਾ ਵੱਡ ਵਡੇਰਾ, ਇਹਨਾਂ ਦਾ ਜਿਹੜਾ ਪਿਛੋਕੜ ਗਿਆਨੀ ਤ੍ਰਿਲੋਕ ਸਿੰਘ ਜੀ ਤੂਫਾਨ ਉਹਨਾਂ ਨੇ ਲਿਖਿਆ, ਜਾਂ ਵੱਖ ਵੱਖ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਨੇ ਲਿਖਿਆ, ਇੱਕ ਪੂਰਨ ਭਗਤ ਨੂੰ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ, ਉਹ ਇੱਛਰਾਂ ਦੀ ਕੁੱਖੋਂ ਪੈਦਾ ਹੋਇਆ, ਇੱਕ ਰਾਜਾ ਰਸਾਲੂ ਹੋਇਆ ਲੂਣਾ ਦੀ ਕੁੱਖੋਂ, ਉਹਦੇ ਪਰਿਵਾਰ ਦੇ ਵਿੱਚ ਇੱਕ ਰਾਜਾ ਸੁਹਾਂਦਾ ਹੋਇਆ, ਉਹ ਆਪਦੇ ਵੈਰੀਆਂ ਦੇ ਅੱਗੇ ਦੌੜਿਆ, ਉਹ ਤੋਂ ਮੁਕਾਬਲਾ ਨਾ ਹੋਇਆ ਰਾਜੇ ਸੁਹਾਂਦੇ ਤੋਂ, ਉਹਦੀ ਲੜਕੀ ਨੂੰ ਬੱਚਾ ਹੋਣ ਵਾ, ਉਹਦੀ ਘਰਵਾਲੀ ਨੂੰ ਬੱਚਾ ਹੋਣ ਵਾਲਾ ਸੀ। ਉਹ ਜਦੋਂ ਦੌੜੇ ਜਾ ਰਹੇ ਸੀ, ਜਿੱਥੇ ਰੁਕੇ, ਜਿੱਥੇ ਉਸ ਬੱਚੇ ਨੇ ਜਨਮ ਲਿਆ, ਉੱਥੇ ਸਹੰਸਰਿਆਂ ਦੀਆਂ ਟੱਪਰੀਆਂ ਸੀ, ਉਹਦਾ ਨਾਂ ਸਹੰਸਰਾ ਪੈ ਗਿਆ। ਗਾ ਉਹਦੇ ਲੜਕਾ ਹੋਇਆ ਕਿਰਤੂ, ਕਿਰਤੂ ਨੂੰ ਲੋਕ ਰਾਜਾ ਸੰਸੀ ਆਖਦੇ, ਅਤੇ ਉਹਨੇ ਇੱਕ ਨਗਰ ਵਸਾਇਆ ਫਿਰ, ਜਿੱਥੇ ਅੱਜ ਰਾਜਾ ਸੰਸੀ ਨਗਰ ਹਵਾਈ ਅੱਡਾ ਬਣਿਆ ਸ੍ਰੀ ਅੰਮ੍ਰਿਤਸਰ ਦੇ ਵਿੱਚ। ਕਿਰਤੂ ਦੇ ਬਿੱਘਾ ਮੱਲ ਦੇ ਭਾਗ ਮੱਲ ਸੀ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਬੜਾ ਪਿਆਰਾ ਸੇਵਕ ਹੋਇਆ, ਉਹਦੇ ਗਾਂ ਬੁੱਢਾ ਮੱਲ, ਉਹਨੇ ਕਲਗੀਆਂ ਵਾਲੇ ਪਾਤਸ਼ਾਹ ਦੀ ਸੇਵਾ ਕੀਤੀ, ਅੰਮ੍ਰਿਤ ਛਕ ਲਿਆ, ਬੁੱਧ ਸਿੰਘ ਉਹਦਾ ਨਾਂ ਪੈ ਗਿਆ। ਉਹਦੇ ਦੋ ਲੜਕਿਆਂ ਨੇ ਜਨਮ ਲਿਆ, ਇੱਕ ਚੰਦਾ ਸਿੰਘ, ਇੱਕ ਨੌਦ ਸਿੰਘ। ਨੌਦ ਸਿੰਘ ਵੱਡਾ ਸੀ, ਨੌਦ ਸਿੰਘ ਦਾ ਜਿਹੜਾ ਪਰਿਵਾਰ ਚੱਲਿਆ ਉਹ ਸ਼ੀਰੇ ਪੰਜਾਬ ਦਾ, ਜਿਹੜਾ ਚੰਦਾ ਸਿੰਘ ਦਾ ਪਰਿਵਾਰ ਸੀ ਉਹ ਸੰਧਾਂ ਵਾਲੀਏ ਸਰਦਾਰਾਂ ਦਾ ਪਰਿਵਾਰ ਸੀ। ਸੰਧਾਂ ਵਾਲੀਏ ਪਾਕਿਸਤਾਨ ਦੇ ਵਿੱਚ ਇਹ ਸੰਧਾਂ ਵਾਲਾ ਨਗਰ ਪੈਂਦਾ ਸੀ, ਉਹ ਉੱਥੇ ਜਾ ਕੇ ਵੱਸ ਗਏ, ਉਹਨਾਂ ਨੂੰ ਸੰਧਾਂ ਵਾਲੀਏ ਸਰਦਾਰ ਆਖਿਆ। ਨੌਦ ਸਿੰਘ ਦੇ ਚੜ੍ਹਤ ਸਿੰਘ, ਚੜ੍ਹਤ ਸਿੰਘ ਦੇ ਮਹਾਂ ਸਿੰਘ, ਅਤੇ ਮਹਾਂ ਸਿੰਘ ਦੇ ਰਣਜੀਤ ਸਿੰਘ ਦਾ ਜਨਮ ਹੋਇਆ। ਰਣਜੀਤ ਸਿੰਘ ਦੇ ਗ੍ਰਹਿ ਵਿਖੇ ਖੜਕ ਸਿੰਘ, ਅਤੇ ਖੜਕ ਸਿੰਘ ਦੇ ਘਰੇ ਕਮਰ ਨੌ ਨਿਹਾਲ ਸਿੰਘ ਦਾ ਜਨਮ ਹੋਇਆ। ਹੁਣ ਅਟਾਰੀ ਵਾਲੇ ਪਰਿਵਾਰ ਵੇਖੋ, ਇਹਨਾਂ ਦਾ ਪਿਛੋਕੜ ਆ ਜੈਸਲਮੇਰ, ਜੈਸਲਮੇਰ ਰਿਆਸਤ ਆ ਜਿਹੜੀ ਰਾਜਸਥਾਨ ਦੀ। ਯਾਦ ਰੱਖਿਓ, ਇਕੱਲੀ ਜੈਸਲਮੇਰ ਰਿਆਸਤ ਐਸੀ ਸੀ ਜਿਹਨੇ ਮੁਗਲਾਂ ਦੀ ਈਨ ਨਹੀਂ ਮੰਨੀ, ਨਹੀਂ ਬਹੁਤੀਆਂ ਰਿਆਸਤਾਂ ਵਾਲਿਆਂ ਨੇ ਤਾਂ ਆਪਦੀਆਂ ਰਿਆਸਤਾਂ ਬਚਾਉਣ ਵਾਸਤੇ ਪਤਾ ਕੀ ਕੰਮ ਕੀਤਾ, ਅੱਤ ਦਰਜ਼ੇ ਦਾ ਘਟੀਆ ਕੰਮ ਸੀ ਇਹ। ਆਪਦੀਆਂ ਹੀ ਧੀਆਂ ਭੈਣਾਂ ਦੇ ਡੋਲੇ ਉਹਨਾਂ ਨੇ ਮੁਗਲਾਂ ਦੇ ਹਰਮਾਂ ਨੂੰ ਘੱਲੇ, ਰਿਸ਼ਤੇਦਾਰੀਆਂ ਪਾ ਲਈਆਂ। ਪਰ ਜੈਸਲਮੇਰ ਵਾਲੇ ਕਹਿੰਦੇ ਉਹਨਾਂ 'ਚ ਅਣਖ ਸੀ, ਜੇ ਜੀਵਾ ਪਤ ਲੱਥੀ ਜਾਏ ਸਭ ਹਰਾਮ ਜੀਤਾ ਕਿਛੁ ਖਾਏ। ਰਾਜੇ ਦਾ ਨਾਂ ਸੀ ਰਾਜਾ ਰਾਮ ਪ੍ਰਤਾਪ ਸਿੰਘ। ਉਹਨੇ ਇੱਕ ਦਿਨ ਆਪਦੇ ਪੁੱਤ ਨੂੰ ਕੋਲ ਬੁਲਾ ਕੇ ਆਖਿਆ, ਪੁੱਤ ਮੇਰੀ ਗੱਲ ਸੁਣ, ਮੈਂ ਤੇਰੇ ਨਾਲ ਇੱਕ ਗੱਲ ਸਾਂਝੀ ਕਰਨੀ ਆ, ਵੇਖ ਨਾ ਮੈਂ ਕੰਮ ਕੀਤਾ ਇਹ, ਨਾ ਤੇਰੇ ਬਾਬੇ ਨੇ ਕੰਮ ਕੀਤਾ, ਮੇਰੇ ਬਾਪ ਨੇ, ਨਾ ਉਦੋਂ ਵੱਡਿਆਂ ਨੇ ਇਹ ਕੰਮ ਨਹੀਂ ਕੀਤਾ, ਨਹੀਂ ਤੇ ਆਪਣੇ ਆਲੇ ਦੁਆਲੇ ਜਿੰਨੇ ਵੀ ਰਿਆਸਤ ਦੇ ਰਾਜੇ ਆ ਸਾਰਿਆਂ ਨੇ ਇਹ ਘਨਾਉਣਾ ਕੰਮ ਕੀਤਾ। ਤੂੰ ਵੀ ਪੁੱਤ ਇਹ ਪਹਿਰਾ ਦੇਈਂ, ਫਰਜ਼ਾਂ 'ਤੇ ਪਹਿਰਾ ਦੇਈਂ, ਲੋਕਾਂ ਦਾ ਹੋ ਕੇ ਰਹੀਂ, ਆਪਦੀਆਂ ਧੀਆਂ ਭੈਣਾਂ ਦੇ ਡੋਲੇ ਮੁਗਲਾਂ ਦੇ ਹਰਮਾਂ ਨੂੰ ਨਿਕਲਣੇ, ਇੱਥੋਂ ਗਰਦਨ ਕਟਵਾ ਲਈ, ਇਹ ਕੰਮ ਨਾ ਕਰੀਂ। ਉਹ ਕਹਿੰਦਾ ਠੀਕ ਆ ਪਿਤਾ ਜੀ। ਰਾਜਾ ਰਾਮ ਪ੍ਰਤਾਪ ਸਿੰਘ ਉਹਨੂੰ ਗੱਦੀ 'ਤੇ ਬਿਠਾ ਕੇ ਜੈਸਲਮੇਰ ਆਪ ਆ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ, ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰ 'ਤੇ ਰਿਹਾ। ਇਹ ਉਹ ਰਾਜਾ ਸੀ ਜਦੋਂ ਮਹਾਰਾਜ ਜੋਤੀ ਜੋਤ ਸਮਾਏ, ਇਹਨੇ ਜਿਉਂਦੇ ਨੇ ਵਿੱਚ ਚਿਖਾ ਦੇ ਛਾਲ ਮਾਰੀ ਸੀ। ਉਹ ਖਾਨਦਾਨ ਦੇ ਵਿੱਚ ਰਾਜਾ ਜੈਸਲਮੇਰ ਦੇ ਰਾਜੇ ਦੇ ਖਾਨਦਾਨ ਦੇ ਵਿੱਚ ਇੱਕ ਕਾਨ ਚੰਦ ਹੋਇਆ। ਕਾਨ ਚੰਦ ਦੇ ਦੋ ਸਪੁੱਤਰ ਸੀ, ਗੌਰ ਚੰਦ ਅਤੇ ਕੌਰ ਚੰਦ। ਉਹਨਾਂ ਨੇ ਅੰਮ੍ਰਿਤ ਛਕਿਆ ਉਸ ਸਮੇਂ ਜਦੋਂ ਜ਼ਕਰੀਆ ਖਾਨ ਕਹਿੰਦਾ ਸੀ ਗੁੜ ਨੂੰ ਗੁੜ ਨਾ ਆਖੋ, ਗੁਰੂ ਚੇਤੇ ਆਉਂਦਾ ਗੁੜ ਨੂੰ ਰੋੜੀ ਆਖੋ। ਕਿੱਡਾ ਭਿਆਨਕ ਸਮਾਂ ਹੋਵੇਗਾ, ਆਮ ਤਾਂ ਸਿੱਖ ਨੂੰ ਰਹਿਣ ਕੀ ਦੇਣਾ, ਅੰਮ੍ਰਿਤਧਾਰੀ ਤਾਂ ਰੜਕਦੇ ਸੀ, ਖਤਮ ਕਰ ਦਿੰਦੇ ਸੀ। ਉਦੋਂ ਅੰਮ੍ਰਿਤ ਛਕਿਆ ਦੋਨਾਂ ਭਰਾਵਾਂ ਨੇ, ਗੌਰ ਸਿੰਘ
ਅਤੇ ਕੌਰ ਸਿੰਘ। ਗੌਰ ਸਿੰਘ ਦੇ ਤਿੰਨ ਲੜਕੇ ਹੋਏ, ਦਲ ਸਿੰਘ, ਦਿਆਲ ਸਿੰਘ, ਨਿਹਾਲ ਸਿੰਘ, ਤੇ ਕੌਰ ਸਿੰਘ ਦੇ ਟੇਕ ਸਿੰਘ, ਵਜ਼ੀਰ ਸਿੰਘ, ਜੋਧ ਸਿੰਘ। ਅਤੇ ਇੱਧਰ ਦਲ ਸਿੰਘ

ਦਿਨ ਧਰਿਆ 9 ਮਾਰਚ 1837। ਸ਼ੇਰੇ ਪੰਜਾਬ ਨੇ ਉਸੇ ਦਿਨ ਆਪਣੇ ਦਰਬਾਰ ਆਪਣੇ ਮਹਿਲਾਂ ਦੇ ਵਿੱਚ ਦਰਜ਼ੀ ਸੁਨਿਆਰ ਵੱਖ ਵੱਖ ਤਰ੍ਹਾਂ ਦੇ ਕਾਰੀਗਰ ਆਪਦੇ ਕੋਲ ਬੁਲਾ ਲਏ ਨੇ। ਸੱਦੇ ਪੱਤਰ ਘੱਲ ਦਿੱਤੇ ਗਏ। ਮਹਾਰਾਜਾ ਪਟਿਆਲੇ ਨੂੰ ਘੱਲਿਆ ਗਿਆ, ਮਹਾਰਾਜਾ ਨਾਭੇ ਨੂੰ ਘੱਲਿਆ ਗਿਆ, ਮਹਾਰਾਜਾ ਜੀਂਦ ਨੂੰ ਘੱਲਿਆ ਗਿਆ, ਮਹਾਰਾਜਾ ਫਰੀਦਕੋਟ ਨੂੰ ਘੱਲਿਆ ਗਿਆ, ਮਹਾਰਾਜਾ ਕਲਸੀਆਂ ਨੂੰ ਘੱਲਿਆ ਗਿਆ, ਮਹਾਰਾਜਾ ਕਪੂਰਥਲੇ ਨੂੰ ਘੱਲਿਆ ਗਿਆ, ਰਿਆਸਤ ਉਹਨਾਂ ਨੂੰ ਘੱਲਿਆ ਗਿਆ, ਨਰਾਇਣਗੜ੍ਹ ਵਾਲਿਆਂ ਨੂੰ ਘੱਲਿਆ ਗਿਆ ਹੈ, ਅਤੇ ਨਾਲ ਹੀ ਗਵਰਨਰ ਜਨਰਲ ਹਿੰਦ ਉਹਨੂੰ ਵੀ ਸੱਦਾ ਪੱਤਰ ਘੱਲਿਆ ਗਿਆ ਹੈ। ਹੁਣ ਸਾਰੇ ਇੱਕ ਫੈਸਲਾ ਕਰ ਲਿਆ ਸ਼੍ਰੀ ਪੰਜਾਬ ਨੇ, ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਬਰਾਤ ਨੂੰ ਲੈ ਕੇ ਜਾਵਾਂਗਾ। ਜਿਹੜਾ ਡੋਲਾ ਆਵੇਗਾ ਕੰਵਰ ਨੌ ਨਿਹਾਲ ਸਿੰਘ ਲੈ ਕੇ ਆਵੇਗਾ ਬੀਬੀ ਨਾਨਕੀ ਦਾ, ਉਹ ਲਾਹੌਰ ਲੈ ਕੇ ਆਵਾਂਗੇ। ਪਰ ਜੰਜ ਦੀ ਜਿਹੜੀ ਸ਼ੁਰੂਆਤ ਆ ਉਹ ਗੁਰੂ ਕੀ ਨਗਰੀ ਤੋਂ ਕਰਨੀ ਆ। ਰਾਮ ਬਾਗ ਦੇ ਵਿੱਚ ਸ਼ਾਮਿਆਨੇ ਲੱਗ ਗਏ ਨੇ ਵੱਖ ਵੱਖ ਤਰ੍ਹਾਂ ਦੇ। ਫਿਰ ਜਿੰਨੇ ਵੀ ਰਾਜੇ ਮਹਾਰਾਜੇ ਰਾਜਕੁਮਾਰ ਅਹਿਲਕਾਰ ਆਉਣੇ ਸ਼ੁਰੂ ਹੋ ਗਏ ਨੇ, ਤੇ ਨਾਲ ਹੀ ਗੁਰੂ ਕੇ ਪਿਆਰੇ ਉੱਥੇ ਵਿਦੇਸ਼ੀ ਮਹਿਮਾਨ ਵੀ ਸਨ। ਫਿਰ ਕਮਾਂਡਰ ਇਨ ਚੀਫ ਗਵਰਨਰ ਜਨਰਲ ਦੇ ਵੱਲੋਂ ਸਰ ਹੈਨਰੀ ਫੈਨ ਆਇਆ, ਲੇਡੀ ਫੈਨ ਆਈ, ਹੋਰ ਵੀ ਉਹਦਾ ਸਟਾਫ ਆਇਆ ਹੈ, ਅਤੇ ਸਾਰੇ ਪਹੁੰਚ ਗਏ ਨੇ। ਉਹਨਾਂ ਦੇ ਆਓ ਭਗਤ ਵਾਸਤੇ, ਜੀਉ ਆਇਆਂ ਵਾਸਤੇ ਕੋਈ ਕਮੀ ਨਾ ਰਹਿਣ ਦਿੱਤੀ ਗਈ। ਕਮਰ ਨੌ ਨਿਹਾਲ ਸਿੰਘ ਨੂੰ ਤਿਆਰ ਕੀਤਾ ਗਿਆ, ਗੁਰੂ ਕੇ ਪਿਆਰੀਓ ਤਿਆਰ ਕਰਕੇ ਸਭ ਤੋਂ ਪਹਿਲਾਂ ਸੱਚਖੰਡ ਦਰਬਾਰ ਸਾਹਿਬ ਆਏ। ਉਹ ਭਾਗਾਂ ਵਾਲਾ ਦਿਨ ਆ ਗਿਆ ਜਦੋਂ ਦਰਬਾਰ ਸਾਹਿਬ ਆਏ। ਇਹ ਸੁੱਖਾਂ ਸੁਖਦਿਆਂ ਨੂੰ ਦਿਨ ਆਇਆ ਸੀ, ਸ਼ਗਨਾਂ ਦਾ ਦਿਨ। ਤੇ ਆਓ ਜਦੋਂ ਮਹਾਰਾਜਾ ਰਣਜੀਤ ਸਿੰਘ ਅੱਗੇ ਹੋਇਆ, ਸੁਣੋ ਪਿਆਰ ਤੇ ਸਤਿਕਾਰ ਦੇ ਨਾਲ ਉਹ ਸੀਨ, ਉਹ ਦ੍ਰਿਸ਼ ਬੜੇ ਕਮਾਲ ਦਾ ਏ। ਉਹਦਾ ਜ਼ਿਕਰ ਢਾਡੀ ਜੱਥਾ ਇੰਜ ਕਰ ਰਿਹਾ।

ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸੱਚਖੰਡ ਦਰਬਾਰ ਸਾਹਿਬ ਜਾ ਕੇ ਹਜ਼ਾਰਾਂ ਮੁਤਕੀਆਂ ਰੱਖ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਫਿਰ ਉਹਨਾਂ ਨੇ ਜਿੰਨੇ ਹੋਰ ਗੁਰੂ ਘਰ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਸਵਾ 200 ਰੁਪਈਏ ਹਰੇਕ ਗੁਰੂ ਘਰ ਵਾਸਤੇ ਭੇਜੇ ਗਏ। ਸ੍ਰੀ ਅਕਾਲ ਤਖਤ ਸਾਹਿਬ 'ਤੇ ਗਏ ਮਹਾਰਾਜਾ ਰਣਜੀਤ ਸਿੰਘ, ਉੱਥੇ 5000 ਰੁਪਇਆ ਜਿਹੜਾ ਅਕਾਲੀ ਜੱਥਾ ਸੀ ਬਾਬਾ ਫੂਲਾ ਸਿੰਘ ਅਕਾਲੀ ਜੀ ਉਹਨਾਂ ਦਾ, ਉਹਨਾਂ ਵਾਸਤੇ 5000 ਰੁਪਈਏ ਰਸਦ ਪਾਣੀ ਵਾਸਤੇ ਉਹਨਾਂ ਨੂੰ ਉਹਨਾਂ ਨੇ ਭੇਟ ਕੀਤੇ ਨੇ। ਗੁਰੂ ਕੇ ਪਿਆਰਿਓ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਜਦੋਂ ਬਰਾਤ ਨੇ ਚਾਲੇ ਪਾਏ, ਉਹ ਦ੍ਰਿਸ਼, ਉਹ ਸੀਨ ਸੀ ਜਿਹੜਾ ਵੇਖਣ ਵਾਲਾ ਸੀ। ਇੱਕ ਬਜ਼ੁਰਗ ਕਹਿੰਦੇ ਜਿਹਨੇ, ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲੇ, ਜਿਹਨੇ ਇਹ ਸ਼ਬ ਨੂੰ, ਅਦੁੱਤੀ ਸ਼ਬ ਨੂੰ, ਨਜ਼ਾਰੇ ਨੂੰ, ਸੋਹਪੜ ਨੂੰ ਅੱਖੀਂ ਵੇਖਿਆ ਸੀ, ਕਹਿੰਦੇ ਜਦੋਂ ਕੋਈ ਉਹਦੇ ਨਾਲ ਗੱਲ ਕਰਦਾ ਨਾ, ਉਹਦੇ ਅੱਖਾਂ ਦੇ ਵਿੱਚ ਬੜੇ ਪਿਆਰ ਦੇ ਨਾਲ ਜਲ ਵਗਣਾ ਸ਼ੁਰੂ ਹੋ ਜਾਂਦਾ। ਉਹ ਕਹਿੰਦਾ ਮੈਂ ਅੱਜ ਤੱਕ ਨਹੀਂ ਭੁੱਲਿਆ ਇੱਥੇ ਕੀ ਜਿਹੜੇ ਦੇਸ਼ੀ ਇੱਥੇ ਆਪਣੇ ਦੇਸ਼ ਦੇ ਜਿਹੜੇ ਮਹਿਮਾਨ ਸੀ, ਉਹ ਵੀ ਅਤੇ ਵਿਦੇਸ਼ੀ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਆਏ ਹੋਏ ਸੀ। ਇੱਥੇ ਮੈਕਗ੍ਰੈਗਰ ਵਰਗਿਆਂ ਨੇ ਉਹਨਾਂ ਨੇ ਲਿਖਿਆ, ਉਹ ਕਹਿੰਦੇ 5 ਲੱਖ ਤੋਂ ਵੱਧ ਤਾਂ ਖਰਚਾ ਉਦੋਂ ਜਦੋਂ ਸ਼ਾਹੀ ਮਹਿਮਾਨ ਆਉਣੇ ਸ਼ੁਰੂ ਹੋਏ ਨੇ ਉਦੋਂ ਹੀ ਹੋ ਗਿਆ ਸੀ। ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਰਾਜੇ ਮਹਾਰਾਜੇ ਸੀ ਉਹਨਾਂ ਵਾਸਤੇ ਹਾਥੀ ਤਿਆਰ ਕੀਤੀ ਹੋਈ ਸੀ, ਉਹ ਹਾਥੀਆਂ 'ਤੇ ਬੈਠੇ ਨੇ, 2000 ਦੇ ਉਹਨਾਂ ਨੂੰ ਥੈਲੀਆਂ ਦਿੱਤੀਆਂ ਗਈਆਂ, ਮੂੰਹ ਖੋਲ੍ਹੇ ਗਏ ਵੀ ਅਟਾਰੀ ਤੱਕ ਜਦੋਂ ਜਾਣਾ ਏ, ਕੋਈ ਵੀ ਮੰਗਤਾ ਤੁਹਾਨੂੰ ਨਜ਼ਰ ਆਵੇ ਉਹਨਾਂ ਨੂੰ ਦਾਨ ਕਰਦੇ ਜਾਣਾ ਏ। ਆਪ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਰ ਹੈਨਰੀ ਫੈਨ ਸੀ ਜਿਹੜਾ ਕਮਾਂਡਰ ਇਨ ਚੀਫ ਸੀ ਉਦੋਂ ਅੰਗਰੇਜ਼ਾਂ ਦਾ, ਉਹ ਇੱਕੋ ਹਾਥੀ 'ਤੇ ਸਵਾਰ ਸਨ। ਕਮਰ ਨੌ ਨਿਹਾਲ ਸਿੰਘ ਦੀ ਬਰਾਤ ਜਾ ਰਹੀ ਸੀ, ਅਟਾਰੀ ਪਹੁੰਚੇ ਨੇ। ਅਟਾਰੀ ਜਦੋਂ ਪਹੁੰਚੇ, ਸ਼ਾਮ ਸਿੰਘ ਅਟਾਰੀ ਵਾਲਾ ਅੱਗੇ ਹੋਇਆ, ਉਹ ਜਰਨੈਲ ਮਰਦ ਸੂਰਮਾ, ਉਹਨੇ ਸਾਰਿਆਂ ਨੂੰ ਜੀਓ ਆਇਆਂ ਆਖਿਆ। ਸਭ ਤੋਂ ਪਹਿਲਾਂ ਸ਼ੇਰੇ ਪੰਜਾਬ ਦੇ ਅੱਗੇ ਹੋ ਕੇ 101 ਮੋਹਰ ਅਤੇ 5 ਘੋੜੇ ਉਹਨੇ ਭੇਟ ਕੀਤੇ। ਫਿਰ ਵਾਰੀ ਆਈ ਸਹਿਜ਼ਾਦਾ ਖੜਕ ਸਿੰਘ ਦੀ, ਕਮਰ ਨੌ ਨਿਹਾਲ ਸਿੰਘ ਦੇ ਬਾਪ ਦੀ, ਉਹਨਾਂ ਨੂੰ ਵੀ ਉਹਨਾਂ ਨੇ 51 ਮੋਹਰਾਂ ਅਤੇ 1 ਘੋੜਾ ਭੇਟ ਕੀਤਾ। ਫਿਰ ਸ਼ੇਰ ਸਿੰਘ ਸੀ ਜਿਹੜਾ, ਉਹਨਾਂ ਨੂੰ 41 ਮੋਹਰਾਂ ਅਤੇ 1 ਘੋੜਾ ਉਹਨਾਂ ਨੂੰ ਵੀ ਭੇਟ ਕੀਤਾ। ਜਿਸ ਜਗ੍ਹਾ 'ਤੇ ਉਤਾਰਾ ਕੀਤਾ ਗਿਆ, ਕਹਿੰਦੇ ਉਹ ਦ੍ਰਿਸ਼ ਸੀ ਜਿਹੜਾ ਵੇਖਣ ਵਾਲਾ ਸੀ। ਜਿਹੜੇ ਤੰਬੂ ਕੈਨਤਾਂ ਲੱਗੇ ਹੋਏ ਸਨ ਉਹ ਬੜੇ ਕਮਾਲ ਦੇ ਲੱਗੇ ਹੋਏ ਸਨ। ਜਦੋਂ ਉੱਥੇ ਜਾ ਕੇ ਰੁਕੇ, ਰਾਤਰੀ ਸ਼ੁਰੂ ਹੋਈ ਹੈ, ਜਦੋਂ ਰਾਤਰੀ ਸ਼ੁਰੂ ਹੋਈ ਆ ਉਸ ਰਾਤਰੀ ਆਤਿਸ਼ਬਾਜ਼ੀ ਹੋਈ ਅਤੇ ਦੀਪਮਾਲਾ ਹੋਈ। 7 ਮਾਰਚ ਨੂੰ ਬਰਾਤ ਸੀ ਜਿਹੜੀ ਅਟਾਰੀ ਪਹੁੰਚ ਗਈ ਸੀ ਰਾਤ, ਅਤੇ 8 ਮਾਰਚ ਨੂੰ ਫਿਰ ਜਦੋਂ ਦਿਨ ਚੜਿਆ ਏ, ਫਿਰ ਉੱਥੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਈਆਂ, ਫਿਰ ਉੱਥੇ ਤੀਰਅੰਦਾਜ਼ੀ ਦੇ ਜੌਹਰ ਵਿਖਾਏ ਗਏ, ਉੱਥੇ ਤਲਵਾਰਬਾਜ਼ੀ ਕੀਤੀ ਗਈ। ਇਹ ਸਾਰਾ ਕੁਝ 8 ਮਾਰਚ ਨੂੰ ਹੋਇਆ ਏ। 9 ਮਾਰਚ ਨੂੰ ਗੁਰੂ ਕੇ ਪਿਆਰਿਓ, ਕਮਰ ਨੌ ਨਿਹਾਲ ਸਿੰਘ ਅਤੇ ਬੀਬੀ ਨਾਨਕੀ ਦਾ ਜਿਹੜਾ ਆਨੰਦ ਕਾਰਜ ਸੀ ਉਹ ਸੰਪੂਰਨ ਹੋਇਆ 9 ਮਾਰਚ ਨੂੰ। 9 ਮਾਰਚ ਵਾਲੇ ਦਿਨ ਹੀ 1837 ਨੂੰ ਜਦੋਂ ਡੋਲਾ ਤੋਰਨਾ ਸੀ, ਅਤੇ ਡੋਲਾ ਤੋਰਨ ਵਾਸਤੇ ਭਾਈ ਸਾਹਿਬ, ਭਾਈ ਕੌਮ ਦਾ ਮਹਾਨ ਯੋਧਾ, ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ, ਉਹਦੀ ਧਰਮ ਸਪਤਨੀ ਅੱਗੇ ਹੋਈ ਨੇ, ਬੀਬੀ ਨਾਨਕੀ ਨੂੰ ਹਿੱਕ ਨਾ ਲਾਇਆ ਏ। ਹਿੱਕ ਨਾ ਲਾ ਕੇ, ਕਿਉਂਕਿ ਰਿਸ਼ਤਾ ਹੀ ਐਸਾ ਏ, ਬਾਪ ਅਤੇ ਧੀ ਦਾ ਰਿਸ਼ਤਾ ਏ। ਜੇ ਨਸੀਬ ਮੁੱਲ ਮਿਲਦੇ ਹੋਣ ਨਾ ਮੁੱਲ, ਬਾਪ ਆਪਣਾ ਆਪ ਵੇਚ ਕੇ ਆਪਦੀ ਧੀ ਨੂੰ ਮੁੱਲ ਲੈ ਦੇਵੇ ਨਸੀਬ, ਇਹ ਰਿਸ਼ਤਾ ਹੀ ਐਸਾ। ਮਾਤਾ ਅੱਗੇ ਹੋਈ ਏ, ਹਰ ਮਾਂ ਅਰਦਾਸ ਬੇਨਤੀ ਵੀ ਕਰਦੀ ਏ, ਹਰ ਮਾਂ ਹਮੇਸ਼ਾ ਇਹੀ ਮੰਗਦੀ ਰਹਿੰਦੀ ਏ ਜਦੋਂ ਧੀ ਦਾ ਡੋਲਾ ਤੋਰ ਦਿੰਦੀ ਏ, ਸੱਚੇ ਪਾਤਸ਼ਾਹ ਇਹ ਵਾਹਿਗੁਰੂ ਕਿਰਪਾ ਕਰੀ, ਮਿਹਰ ਕਰੀ, ਬਖਸ਼ਿਸ਼ ਕਰੀ, ਉੱਧਰੋਂ ਜਿੰਨੀਆਂ ਵੀ ਹਵਾਵਾਂ ਆਉਣ ਮੇਰੀ ਧੀ ਦੇ ਵੱਲੋਂ ਠੰਡੀਆਂ ਹੀ ਆਉਣ, ਤੱਤੀਆਂ ਹਵਾਵਾਂ ਨਾ ਆਉਣ। ਤੁਰਨ ਲੱਗੀ ਧੀ ਦੇ ਨਾਲ, ਮਾਂ ਨੇ ਜਿਹੜੇ ਬੋਲ ਸਾਂਝੇ ਕੀਤੇ ਉਹਦਾ ਜ਼ਿਕਰ ਢਾਡੀ ਜੱਥੇ ਤੋਂ ਇੰਜ ਸੁਣਿਆ।

ਰਜਾਈਏ ਭੁੱਲ ਨੂੰ, ਮਿੱਠਾ ਮਿੱਠਾ ਬੋਲ ਕੇ ਰਜਾਈਏ ਕੁੱਲ ਨੂੰ, ਹੋ ਜੇ ਹੱਥ ਜੋੜ ਪੱਗ ਛਾਈਏ ਭੁੱਲ ਨੂੰ, ਮਿੱਠਾ ਮਿੱਠਾ ਬੋਲ ਕੇ ਰਜਾਈਏ ਕੁੱਲ ਨੂੰ।

ਆਪਣੀ ਲਾਡਲੀ ਦੀ ਬੀਬੀ ਨਾਨਕੀ ਨੂੰ ਇਹ ਸਿੱਖਿਆ ਦੇ ਕੇ ਇਹ ਬੋਲ ਸਾਂਝੇ ਕਰਕੇ ਡੋਲੇ ਨੂੰ ਤੋਰਿਆ ਗਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੀ ਧਰਤੀ ਤੇ ਡੋਲਾ ਲੈ ਕੇ ਆਏ ਨੇ। ਬੀਬੀ ਨਾਨਕੀ ਜਦੋਂ ਇਹ ਸੋਚਦੀ ਏ ਇਹ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਬਖਸ਼ਿਸ਼ ਹੈ ਜੋ ਉਸ ਸਮੇਂ ਪੰਜਾਬ ਦੇ ਰਾਜ ਦੀ, ਪੰਜਾਬ ਦੇ ਰਾਜ ਘਰਾਣੇ ਦੀ ਜੋ ਪੋਤ ਨੂੰ ਅਖਵਾ ਰਹੀ ਸੀ। ਗੁਰੂ ਕੇ ਪਿਆਰਿਓ, ਅੱਜ ਆਪਾਂ ਜੋ ਢਾਡੀ ਦਰਬਾਰ ਦੇ ਵਿੱਚ ਸ਼ਾਮਿਲ ਹੋਏ ਹਾਂ, ਬਹੁਤ ਹੀ ਸਤਿਕਾਰਯੋਗ ਭਾਈ ਮਨਮੋਹਨ ਸਿੰਘ ਜੀ ਕੁਲਾਰ ਆਪਣੇ ਬੱਚੇ ਦੀ, ਬੇਟੇ ਦੇ ਵਿਆਹ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਇਹ ਸ਼ੁਕਰਾਨਾ ਕੀਤਾ, ਮਾਲਕ ਦਾ, ਦਾਤੇ ਦਾ ਸ਼ੁਕਰਾਨਾ ਕੀਤਾ ਹੈ ਦੋਨਾਂ ਪਰਿਵਾਰਾਂ ਨੇ, ਕੁਲਾਰ ਅਤੇ ਢਿੱਲੋਂ ਪਰਿਵਾਰ ਨੇ। ਇਹ ਪ੍ਰੋਗਰਾਮ ਉਲੀਕੇ ਅਤੇ ਸਤਿਗੁਰੂ ਮਹਾਰਾਜ ਜੀ ਦਾ ਓਟ ਆਸਰਾ ਲਿਆ ਅਰਦਾਸ ਬੇਨਤੀ ਕਰਦੇ ਹਾਂ, ਪਿਆਰ ਦੀਆਂ ਤੰਦਾਂ ਦਿਨੋਂ ਦਿਨ ਮਜ਼ਬੂਤ ਹੋਣ, ਇਸ ਭਾਗ ਭਰੀ ਜੁੜੀ 'ਤੇ ਮਿਹਰ ਭਰਿਆ ਹੱਥ ਰੱਖੇ ਮੇਰਾ ਮਾਲਕ, ਗ੍ਰਿਸਤੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਸਫਲ ਬਣਾਵੇ, ਫਲ ਲਾਵੇ, ਇਹ ਅਰਦਾਸ ਬੇਨਤੀ ਹੈ। ਆਓ ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਦੇ ਵਿੱਚ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰੇਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰਗੋਬਿੰਦ ਰੋ ਸਿਮਰੋ ਸ੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੇ ਸਭ ਦੁਖ ਜਾਇ, ਤੀਕ ਬਹਾਦਰ ਸਿਮਰਿਆ ਕਰਨੋ ਦਿਆ ਵੈਤਾਈ, ਸਭ ਤਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਈ, ਦਸਾਂ ਪਾ

ਮੁਕਦਿਆ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੇ ਡਟ ਕੀਤਾ ਤੇਰਾ ਪਿਆਰਿਆਂ ਸੱਚਿਆਰਿਆਂ ਦੀ

ਹੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ

ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ

ਮਤ ਉੱਚੀ ਮਤ ਪਤ ਦਾ ਰਾਖਾਇਆ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਉਪਰੰਤ ਢਾਡੀ ਦਰਬਾਰ ਸੱਜੇ ਛੇ ਪੌੜੀਆਂ ਨੂੰ ਸਭ ਜੀ ਦੇ ਪਾਠ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪੰਚਕ ਮਾਪ ਕਰਨਾ ਪੜੀ

ਦਰਕਰ ਦੇ ਸੇਵਕਾ ਭਾਈ ਮਨਮੋਹਨ ਸਿੰਘ ਬੀਬੀ ਮਨਵੀਰ ਕੌਰ ਕੁਲਾਰ ਦੇ ਸਪੁੱਤਰ ਕਾਕਾ ਪਰਮਵੀਰ ਸਿੰਘ ਕੁਲਾਰ ਅਤੇ ਸਰਦਾਰ ਸੁਖਮੰਦਰ ਸਿੰਘ ਬੀਬੀ ਸਵਰਨਜੀਤ ਕੌਰ ਢਿੱਲੋਂ ਦੀ ਸਪੁੱਤਰੀ

ਸਜਾਏਗਾ। ਸੱਜੇ ਹੋਏ ਦੀਵਾਨਾਂ ਵਿੱਚ ਢਾਡੀ ਸਿੰਘਾਂ ਨੇ ਇਤਿਹਾਸ ਬਿਆਨ ਕੀਤਾ। ਛੇ ਪੌੜੀਆਂ ਨੂੰ ਸਭ ਜੀ ਦੇ ਪਾਠ ਹੋਏ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਕਾਕਾ ਪਰਮਵੀਰ ਸਿੰਘ ਕੁਲਾਰ, ਬੀਬਾ ਮਨਪ੍ਰੀਤ ਕੌਰ ਸੁਭਾਗ ਜੋੜੀ ਦੇ ਸਿਰਦੇ ਆਪਣਾ ਮਿਹਰ ਬਰਿਆਤ ਰੱਖਣਾ, ਗੁਰਸਿੱਖੀ ਜੀਵਨ ਵਿੱਚ ਪ੍ਰਭਗਤਾ ਬਖਸ਼ਣੀ। ਆਉਣ ਵਾਲਾ ਸਮਾਂ ਬੱਚਿਆਂ ਦਾ ਖੁਸ਼ੀਆਂ ਦੇ ਕੀੜਿਆ ਭਰਿਆ ਹੋਵੇ। ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾਪ ਬਖਸ਼ਣੇ। ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਵਾਲੇ ਜੀਵਨ ਬਖਸ਼ਣੇ। ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨੀ। ਇਸੇ ਤਰ੍ਹਾਂ ਸਰਦਾਰ ਗਗਨਦੀਪ ਸਿੰਘ ਢੀਂਡਸਾ, ਬੀਬੀ ਮੋਨਿਕਾ ਢੀਂਡਸਾ ਦੇ ਗ੍ਰਹਿ ਵਿਖੇ ਬੇਟੀ ਸੋਫੀਆ ਕੌਰ ਢੀਂਡਸਾ ਦੀ ਦਾਤ ਬਖਸ਼ੀ। ਪਰਿਵਾਰ

ਮੇਹਰ ਭਰਿਆ ਤਰਕਣਾ ਦਰੋਂ ਘਰੋਂ ਬੱਚਿਆਂ ਨੂੰ ਅਸੀਸਾਂ ਅਤੇ ਖੁਸ਼ੀਆਂ ਕਿਹੜੇ ਬਖਸ਼ਣੇ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭ ਦਾ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਜੀ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ

Roboto da Wahiguru ji ka khalsa Wahiguru ji ki fateh.

ਗੁਣ ਗਾਵੋ ਮੇਰੇ ਨਿਰਭਉ ਕਾ ਸੋਇਲਾ ਹੋ ਵਾਰੀ ਜਿਤ ਸੋਇਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜਿਹੜੇ ਸੰਭਾਲੀ ਅਨ ਦੇਖੇ ਗਾ ਦੇਵਨ ਹਾਰ ਤੇਰੇ ਦਾਨਾ ਕੀਮਤ ਨਾ ਪਵੇ ਕਿਸ ਦਾਤੇ ਕਮਲ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਭ ਸਿਓ ਮੇਲ।

ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਲ ਲੋ ਪਵਨ ਚਵਰੋ ਕਰੇ ਸਗਲ ਮੰਗਰਾਏ ਪੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਣ ਨੰਦ ਨੈਣ ਹੈ ਤੋਇ ਕੋ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਜੋਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਜਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰ ਕੋ ਹੋਏ ਜਾ ਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ

ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਗਤ ਹੁੰਦਾ ਦੇ ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬੈਬੰਡਾ ਦੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ

ਸੁਹੇਲਾ ਔਧ ਕਟਹਿ ਦਿਨ ਸਰੈਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇਮੈ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਤਿਨ ਜਾਦੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਬਲੈ ਬਸੇਰਾ ਨਿਜ ਕਰ ਮਹਿਲ

जी तुदयागीरदास हमारी जियो पिंडा सब तेरा वाहे गुरु कहो।

ਦਾ ਸਿੱਖ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਤਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਹੇ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਸੋਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਅੱਖਰ ਵਾਧਾ ਘਾਟਾ ਪਲਚਕ ਮਾਫ ਕਰਨਾ ਦੇਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈ ਰਹਿਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਨ ਤਿਆਰ ਆਪ ਆਪਣੇ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸਤਿਗੁਰੂ ਜੀ ਆਪ ਜੀ ਦੀ ਪਾਰ ਕਿਰਪਾ ਦਾ ਸਦਕਾ ਕੱਲ੍ਹ ਸਾਰੇ ਬੱਚੇ ਸਕੂਲ ਵਾਪਸੀ ਕਰ ਰਹੇ ਨੇ ਸੱਚੇ ਪਾਤਸ਼ਾਹ ਜੀ ਬੱਚਿਆਂ ਵਾਸਤੇ ਅਰਦਾਸ ਬੇਨਤੀ ਹੈ ਗੁਰਪ੍ਰਸਾਦੀ ਵਿਦਿਆ ਵਿਚਾਰੇ ਪੜ ਪੜ ਪਾਵੇ ਮਾਨ ਵਿਦਿਆ ਵਿਚਾਰੀ ਤਾਂ ਪਾਰੇ ਉਪਕਾਰੀ ਸੱਚੇ ਪਾਤਸ਼ਾਹ ਜੀ ਸਾਰੇ ਬੱਚਿਆਂ ਨੂੰ ਉੱਚ ਵਿਦਿਆ ਦੇ ਦਾਨ ਬਖਸ਼ਣੇ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਬੱਚਿਆਂ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣੇ ਆਉਣ ਵਾਲਾ ਸਾਲ ਬੱਚਿਆਂ ਦਾ ਖੁਸ਼ੀਆਂ 'ਤੇ ਖੇੜਿਆ ਭਰਿਆ ਹੋਵੇ ਵਿਦਿਆ ਦੇ ਦਾਨ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਜੀ ਬੱਚੇ ਕੱਲ੍ਹ ਨੂੰ ਸਕੂਲ ਵਾਪਸੀ ਕਰ ਰਹੇ ਨੇ ਆਗਿਆ ਬਖਸ਼ਣੀ ਚੜ੍ਹਦੀ ਕਲਾ ਪ੍ਰਦਾਨ ਕਰਨੀ ਇਸ ਵੇਲੇ ਆਪ ਜੀ ਦੇ ਸੁਖਾਸਨ ਹੋਏ ਨੇ ਸੱਚੇ ਪਾਤਸ਼ਾਹ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁਖ ਆਸਣੇ ਅਸਥਾਨਾਂ 'ਤੇ ਆਪ ਜੀ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਵਾਹਿਗੁਰੂ ਵਾਹਿਗੁਰੂ
1: ਵਾਹ ਨਹੀਂ ਪੱਟੂਗੀ ਇਹਨਾਂ ਹੈਗਾ
0: ਵਾਹਿਗੁਰੂ ਇੱਥੋਂ ਵਾਹ ਫੜਦੇ ਵਾਹਿਗੁਰੂ ਵਾਹਿਗੁਰੂ ਚਲੋ

ਥਾਪਿਆ ਨਾ ਜਾਏ, ਕੀਤਾ ਨਾ ਹੋਏ। ਆਪੇ ਆਪ ਨਿਰੰਜਨ ਸੋਏ, ਜਿਨਸੇ ਵੇ ਹਤਨ ਪਾਇਆ ਮਾਨ। ਨਾਨਕ ਗਾਵੀਏ ਗੁਣੇ ਨਿਧਾਨ, ਗਾਵੀਏ ਸੁਣੀਏ ਮਨ ਰੱਖੀਏ ਪਾਉ। ਦੁੱਖ ਪਰ ਹਰ ਸੁਖ ਕਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।

ਬੜੇ ਚਾਚਰੀ ਚੰਦ ਤੋ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰੀ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਚੰਦ ਛਤਰ ਚੱਕਰ ਕਰਤਾ ਚਤਰ ਚੱਕਰ ਵਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ।

ਬਾਏ ਪਧਾਰੀ ਜੀਤ ਵਿਰੈ ਸਭਦੇਸ ਦਿਸਾਨ ਕੋ ਬਾਜਦ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਦ ਖੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ।

ਸੁਬਰਤ ਕਿਲ ਬਿਖ ਸਗਲ ਦੇ ਕੋ ਵਰਤਾ ਦੁਸ਼ਟ ਦੋਖੀਨ ਕੋ ਛੈ ਕਰਤਾ ਸ੍ਰੀ ਅਸਤੁ ਜਪੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ।

ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤੇ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ, ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ।

ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਸੁਣ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ

ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਖਾਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ

ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ। ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ, ਬਾਣੀ ਪੜ੍ਹਦੇ ਹਾਂ, ਸੇਵਾ ਨਿਭਾਉਂਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਿਸ਼ ਕਰਨੇ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ ਇਤਫਾਕ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ, ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਈ, ਅਕਾਲ ਕੀ ਤਬੀ ਚਲਾਇਓ, ਸਭ ਸਿੱਖ

ਜੇ ਆਪਣ ਸਭ ਸਦਾ ਦੇਖਾ ਜਾ ਗਵਾਈਐ ਜੇ ਲੋੜ ਹੈ ਚੰਗਾ ਆਪਣਾ ਕਰਪੂ ਨੂੰ ਨਿਸਦਾ ਜੇ ਜਵਾਨ

ਸਤਿਗੁਰ ਚਾਹ ਪੁਰਖੇ ਨੂੰ ਗੁਰ ਪ੍ਰਗਟਾ ਸੁਣਾਇਆ, ਸਤਿਗੁਰ ਮਿਲਖ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾ, ਉੱਤਮ ਵਿਚਾਰ ਜਿਨ ਸੱਚੇ ਸਿਉਂ ਚਿਤਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ।

ਵਾਹਿਗੁਰੂ ਸਾਹਿਬ ਜੀ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸਤਿਗੁਰ ਜਿਨੀ ਨ ਸੇਵਿਓ ਸ਼ਬਦ ਨ ਕੀਤੋ ਵਿਚਾਰ ਅੰਤਰ ਗਿਆਨ ਨ ਆਇਓ ਮ੍ਰਿਤਕ ਹੈ ਸੰਸਾਰ ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨ ਹੋਵੇ ਜਿਚਰ ਸ਼ਬਦ ਨ ਕਰੇ ਵਿਚਾਰ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੁਲਾਗਾ ਸੇਵ ਗੁਰੂ ਗੁਰੂ ਗੁਰ ਕਰ ਮਨ ਮੋਹ ਗੁਰੂ ਬਿਨਾ ਮੈਂ ਨਾਹੀ ਹੋਰ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ

ਨਾਨਕ ਨਾ ਇੱਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤ ਪਾਲੋ ਹਮ ਬਾਰਕ ਤੁਮਰੇ ਧਾਰੇ ਜੇਬਾ ਏਕ ਕਵਨ ਗੁਣ ਕਹੀਐ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਰਹਾਉ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪਮਤ ਥੋਰੀ ਤੁਮ ਆਪਣ ਬਿਰਤ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸੱਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਕਿਰਪਾ ਦੁਆਰਾ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਨਾਲ ਨਾਲ ਅੰਮ੍ਰਿਤਮਈ ਬਾਣੀ ਅੰਮ੍ਰਿਤਮਈ ਬਚਨ ਸਰਵਣ ਕਰ ਰਹੇ ਹੋ। ਆਪ ਜੀ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਆ। ਆਸਾ ਦੀ ਵਾਰ ਦੇ ਵਿੱਚ ਸਾਨੂੰ ਇਹ ਜੋ ਸੰਸਾਰ ਜੀ ਭਰਮ 'ਚ ਪਿਆ ਹੋਇਆ ਪਖੰਡ, ਉਹਦਾ ਸਾਰਾ ਖੰਡਨ ਕੀਤਾ ਹੋਇਆ, ਉਸ ਪਰਮਾਤਮਾ ਦਾ ਭੇਤ ਵਾਰ ਵਾਰ ਦਿੱਤਾ ਜਾਂਦਾ। ਇਸ ਕਰਕੇ ਹਰ ਗੁਰੂ ਘਰ ਦੇ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ। ਉਪਰੰਤ ਜੋ ਆਪਾਂ ਲੜੀਵਾਰ ਹਰ ਰੋਜ਼ ਕਥਾ ਕਰਦੇ ਹਾਂ, ਅੰਮ੍ਰਿਤ ਵੇਲੇ ਦਾ ਮੁੱਖ ਵਾਕ ਜੋ ਸਤਿਗੁਰ ਅੰਮ੍ਰਿਤ ਵੇਲੇ ਤਖਤਾਂ 'ਤੇ ਸਭਾਇਮਾਨ ਹੋ ਕੇ ਸਾਨੂੰ ਬਖਸ਼ਿਸ਼ ਕਰਦੇ ਨੇ, ਅੱਜ ਦਾ ਮੁੱਖ ਵਾਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਮੁੱਖ ਤੋਂ ਉਚਾਰਨ ਕੀਤਾ ਧਨਾਸਰੀ ਰਾਗ ਦੇ ਵਿੱਚ 673-74 ਅੰਗ 'ਤੇ ਸ਼ਬਦ ਮੌਜੂਦ ਹੈ। ਅੱਜ ਦੇ ਸ਼ਬਦ ਵਿੱਚ ਸਾਨੂੰ ਜੀਵਾਂ ਨੂੰ ਉਸ ਪਰਮਾਤਮਾ ਨਿਰੰਕਾਰ ਦੀ ਸੋਝੀ ਦੇ ਕੇ ਉਹਦੇ ਅੱਗੇ ਜੋਦੜੀ ਬੇਨਤੀ ਅਰਦਾਸਾਂ ਕਰਨ ਦੀ ਵਿਧੀ ਯੁਕਤੀ ਸਿਖਾ ਰਹੇ ਨੇ। ਹਰ ਸ਼ਬਦ ਦੇ ਵਿੱਚ ਸਾਨੂੰ ਵਾਰ ਵਾਰ ਉਸ ਪਰਮਾਤਮਾ ਨਿਰੰਕਾਰ ਦਾ ਭੇਦ ਦਿੱਤਾ ਗਿਆ ਹੈ ਕਿ ਸਾਨੂੰ ਇਹ ਗਿਆਨ ਹੋ ਜਾਵੇ ਸਭ ਕੁਛ ਪਰਮਾਤਮਾ ਸਾਡਾ ਰੱਖਿਆ ਕਰਨ ਵਾਲਾ ਦੇਣ ਵਾਲਾ ਉਹ ਵਾਹਿਗੁਰੂ ਹੈ। ਉਸ ਵਾਹਿਗੁਰੂ ਨਿਰੰਕਾਰ ਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ, ਇਸ ਕਰਕੇ ਅਸੀਂ ਉਸਨੂੰ ਬੁੱਝਣਾ ਮੁਸ਼ਕਲ ਹੋ ਜਾਂਦਾ ਸਾਡੇ ਵਾਸਤੇ। ਪਰ ਗੁਰਬਾਣੀ 'ਚ ਉਹਨੂੰ ਸ਼ਬਦਾਂ 'ਚ ਬਿਆਨ ਕੀਤਾ ਹੋਇਆ, ਜਿਹਨੂੰ ਮਹਾਰਾਜ ਕਹਿੰਦੇ ਕੋਈ ਵਿਰਲੇ ਜੀਵ ਆ ਜਿਹੜੇ ਪੜ੍ਹ ਕੇ ਬੁੱਝ ਲੈਂਦੇ ਨੇ ਗੁਰੂ ਦੀ ਮੱਤ ਦੁਆਰਾ, ਜਿਹਨੂੰ ਮਹਾਰਾਜ ਕਹਿੰਦੇ ਅਕਲੀ ਪੜ੍ਹ ਕੇ ਬੁੱਝੀਏ। ਸਾਨੂੰ 84 ਲੱਖ ਜੂਨ ਤੋਂ ਵੱਧ ਸਭ ਤੋਂ ਵੱਧ ਅਕਲ ਦਿੱਤੀ ਗਈ ਹੈ, ਗਿਆਨ ਦਿੱਤਾ ਗਿਆ, ਅਸੀਂ ਗਿਆਨ ਲੈ ਸਕਦੇ ਹਾਂ। ਬਾਕੀ ਜੂਨਾਂ ਸਾਡੇ ਵਾਂਗੂੰ ਗਿਆਨ ਨਹੀਂ ਲੈ ਸਕਦੀਆਂ, ਸੰਗਤ 'ਚ ਨਹੀਂ ਆ ਸਕਦੇ, ਉਹ ਧਿਆਨ ਨਹੀਂ ਕਰ ਸਕਦੇ। ਸਾਡੇ 'ਤੇ ਇਹ ਕਿਰਪਾ, ਅਸੀਂ ਗਿਆਨ ਤੋਂ ਅੱਗੇ ਧਿਆਨ 'ਚ ਜਾ ਸਕਦੇ ਹਾਂ। ਉਹਨਾਂ ਜੀਵਾਂ ਨੂੰ 84 ਲੱਖ ਜੂਨਾਂ ਨੂੰ ਸਹਿਜ ਦਿੱਤੀ ਗਈ ਆ, ਸਾਡੇ ਕੋਲ ਸਹਿਜ ਨਹੀਂ ਹੈ। ਬਸ ਜਦੋਂ ਸਹਿਜ ਆ ਗਈ, ਸਹਿਜ 'ਚ ਚਲੇ ਗਏ, ਹੁਕਮ 'ਚ ਆ ਗਏ, ਤਾਂ ਅਸੀਂ ਬੁੱਝ ਲਾਂਗੇ। ਇਸ ਕਰਕੇ ਗੁਰਬਾਣੀ ਦੇ ਵਿੱਚ ਸਾਨੂੰ ਉਸ ਪਰਮਾਤਮਾ ਨਿਰੰਕਾਰ ਵਾਹਿਗੁਰੂ ਦਾ ਭੇਦ ਦੇ ਕੇ ਬੁਝਾਰਤਾਂ ਪਾਈਆਂ ਹੋਈਆਂ। ਬੁਝਾਰਤ ਨੂੰ ਮੁਦਾਵਣੀ ਵੀ ਕਿਹਾ ਗਿਆ ਗੁਰਬਾਣੀ 'ਚ। ਇਹੋ ਮੁਦਾਵਣੀ ਗੁਰਸਿੱਖਾਂ ਲੱਧੀ ਭਾਲ, ਇਹ ਜਿਹੜਾ ਭੇਤ ਦਿੱਤਾ ਗਿਆ ਬੁਝਾਰਤ ਰੂਪ ਦੇ ਵਿੱਚ, ਜਿਵੇਂ ਬੱਚਿਆਂ ਨੂੰ ਆਪਾਂ ਬੁਝਾਰਤਾਂ ਪਾ ਦਿੰਦੇ ਹਾਂ ਬੁੱਝ ਲੈਂਦੇ ਉਹਨਾਂ ਦੀ ਬੁੱਧੀ ਅਨੁਸਾਰ, ਇਵੇਂ ਹੀ ਇੱਕ ਬਹੁਤ ਵੱਡੀ ਬੁਝਾਰਤ ਪਾਈ ਹੋਈ ਆ, ਇਹਨੂੰ ਅਸੀਂ ਹੱਲ ਕਰਨਾ, ਬੁੱਝਣਾ ਹੈ। ਬਸ ਕੰਮ ਇੰਨਾ ਹੀ ਆ ਪੜ੍ਹ ਕੇ। ਜਿਨ੍ਹਾਂ ਨੇ ਪੜ੍ਹ ਕੇ ਬੁੱਝ ਲਿਆ, ਹੱਲ ਕਰ ਲਿਆ, ਉਹ ਫਿਰ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ 'ਤੇ ਆਸ ਨਹੀਂ ਰੱਖਦੇ, ਉਹ ਉਸੇ ਦੀ ਹੀ ਪੂਜਾ ਕਰਦੇ ਨੇ, ਪੂਜਾ ਅਕਾਲ ਦੀ। ਉਹ ਨਿਰੰਕਾਰ ਦਾ ਧਿਆਨ ਧਰਦੇ ਨੇ ਰੋਜ਼, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਸਮਝਾ ਰਹੇ ਨੇ, ਜਿਹੜੇ ਧਿਆਨ ਕਰਦੇ ਨੇ ਉਹਨਾਂ ਮਨਾਂ ਨੂੰ, ਜੁੜੇ ਹੋਏ ਮਨਾਂ ਨੂੰ ਸੰਤ ਕਹਿਤਾ। ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ, ਅੰਤ ਲਹੇਂਗੇ ਮੁਕਤ ਫਲ ਪਾਵਾਂਗੇ ਭਗਵੰਤ। ਕਹਿੰਦੇ ਉਹ ਜੀਵਨ ਦੇ ਵਿੱਚ ਸਫਲ ਆ ਜਿਹੜੇ ਰੋਜ਼ ਤੇਰਾ ਧਿਆਨ ਕਰਦੇ ਨੇ, ਰੋਜ਼ ਤੇਰੀ ਬਾਣੀ ਸੁਣ ਕੇ ਤੈਨੂੰ ਯਾਦ ਕਰਦੇ ਨੇ, ਤੇਰੇ ਨਾਲ ਜੁੜ ਜਾਂਦੇ ਨੇ। ਆਓ ਸ਼ਬਦ ਦੀ ਵਿਚਾਰ ਆਰੰਭ ਕਰੀਏ, ਸਾਰੇ ਜਣੇ ਸੁਰਤੀਆਂ ਨੂੰ ਕਰੋ ਕਾਗਰ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਮਹਾਰਾਜ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾਉਂਦੇ ਨੇ ਵੀ ਉਹ ਪਰਮੇਸ਼ਰ ਇੱਕ ਹੈ, ਤੁਮ ਦਾਤੇ ਉਹ ਦਾਤਾਂ ਦੇਣ ਵਾਲਾ, ਸਾਰਾ ਕੁਛ ਦੇਣ ਵਾਲਾ ਵਾਹਿਗੁਰੂ ਹੈ। ਸਾਨੂੰ ਭਰਮ ਹੈ ਕਿ ਕੋਈ ਹੋਰ ਦੂਜਾ ਸਾਨੂੰ ਦੇ ਰਿਹਾ, ਸਭ ਕੁਛ ਪਰਮਾਤਮਾ ਦਾ ਦਿੱਤਾ ਹੋਇਆ। ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ, ਤੁਮ ਦਾਤੇ ਇੱਕੋ ਹੀ ਦਾਤਾ ਦੁਨੀਆਂ ਦੇ ਵਿੱਚ,
ਉਹ ਵਾਹਿਗੁਰੂ ਹੈ, ਉਹਨੂੰ ਠਾਕੁਰ ਕਹਿੰਦੇ ਨੇ। ਇੱਥੇ ਠਾਕੁਰ ਦਾ ਜਦੋਂ ਵੀ ਗੁਰਬਾਣੀ 'ਚ ਜ਼ਿਕਰ ਆਊਗਾ ਨਾ, ਇੱਕ ਠਾਕੁਰ ਠੱਠੇ ਕੰਨਾਂ ਕੱਕਾ ਰਾਰਾ ਲਿਖਿਆ ਹੋਊ, ਇੱਕ ਠੱਠੇ ਕੰਨਾਂ ਕੱਕੇ ਔਂਕੜ ਰਾਰਾ ਲਿਖਿਆ ਹੋਊ। ਜਿਹੜਾ ਠੱਠੇ ਕੰਨਾਂ ਕੱਕੇ ਔਂਕੜ ਰਾਰਾ, ਇਹ ਠਾਕੁਰ ਇੱਕ ਪਰਮਾਤਮਾ। ਜਿੱਥੇ ਠਾਕੁਰ ਸ਼ਬਦ ਆਊਗਾ, ਉੱਥੇ ਜਿਹੜੇ ਲੋਕ ਮੂਰਤੀ ਪੂਜਾ ਕਰਦੇ ਆ ਉਹਨੂੰ ਠਾਕੁਰ ਮੰਨਦੇ ਨੇ। ਇਸ ਕਰਕੇ ਉੱਥੇ ਪੱਥਰ ਨੂੰ ਕਿਹਾ ਗਿਆ, ਪੱਥਰ ਠਾਕੁਰ ਨਹੀਂ। ਇਸ ਕਰਕੇ ਪਰਮੇਸ਼ਰ ਦਾ ਨਾਮ ਅਸੰਖ ਨਾਮ ਨੇ। ਉਹ ਠਾਕੁਰ ਜੋ ਇੱਕ ਦਾਤਾ ਹੈ, ਉਹ ਸਭ ਨੂੰ ਦਾਤਾਂ ਦਿੰਦਾ ਹੈ, ਉਹ ਸਾਰੇ ਜੀਵਾਂ ਨੂੰ ਦਾਤਾਂ ਦੇ ਕੇ ਪਾਲਦਾ ਹੈ। ਉਹਨੇ ਜੋ ਵੀ ਦਾਤਾਂ ਹੈ ਉਹ ਸਾਨੂੰ ਸੰਸਾਰ 'ਚ ਭੇਜਣ ਤੋਂ ਪਹਿਲਾਂ ਸਾਨੂੰ ਦਾਤਾਂ ਦੇ ਦਿੰਦਾ ਹੈ। ਜੀਵ ਨੂੰ ਬਾਅਦ 'ਚ ਪੈਦਾ ਕਰਦਾ, ਪਹਿਲਾਂ ਰਿਜਕ ਪੈਦਾ ਕਰਦਾ ਹੈ। ਜੀ ਜੰਤ ਸਭ ਪਾਛੇ ਕਰੇ ਪ੍ਰਥਮੇ ਰਿਜਕ ਸੰਭਾਹਾ। ਪਰ ਸਾਨੂੰ ਭਰਮ ਪੈ ਜਾਂਦਾ ਵੀ ਜੇ ਅਸੀਂ ਆਹ ਨਾ ਕੀਤਾ, ਇਸ ਤਰ੍ਹਾਂ ਨਾ ਕੀਤਾ ਤਾਂ ਸਾਨੂੰ ਰਿਜਕ ਨਹੀਂ ਮਿਲਣਾ। ਰਿਜਕ ਉਹਨੇ ਦੇ ਦੇਣਾ, ਕਿਉਂਕਿ ਜਿੱਥੇ ਜਿੱਥੇ ਤੁਹਾਨੂੰ ਲਾਇਆ ਹੋਇਆ ਉਹ ਰਿਜਕ ਆ ਤੁਹਾਡਾ, ਉਹ ਕੁਦਰਤ ਵੱਲੋਂ ਖਿਲਾਰਿਆ ਹੁੰਦਾ ਰਿਜਕ, ਉਹ ਸਾਨੂੰ ਚੁਗਣਾ ਪੈਂਦਾ ਥਾਂ ਥਾਂ। ਜਿੱਥੇ ਵੀ ਉਹਨੇ ਰਿਜਕ ਦਿੱਤਾ ਸਾਨੂੰ, ਅਸੀਂ ਉੱਥੇ ਚਲੇ ਜਾਂਦੇ ਹਾਂ। ਇਸ ਕਰਕੇ ਸਾਰੀ ਉਮਰ ਬੰਦੇ ਨੂੰ ਇਹ ਰਿਜਕ ਦਾ ਚਿੰਤਾ ਖਾਂਦੀ ਰਹਿੰਦੀ ਹੈ। ਉਹ ਦਾਤਾ ਹੈ, ਉਹ ਦਾਤਾਂ ਦੇਣ ਵਾਲਾ ਵਾਹਿਗੁਰੂ। ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਤੁਸੀਂ ਨਿਸ਼ਚਿੰਤ ਹੋ ਕੇ ਉਹਦੇ ਨਾਲ ਜੁੜ ਕੇ ਸਿਮਰਨ ਕਰੋ, ਉਹਦੀ ਬੰਦਗੀ ਕਰੋ ਅਤੇ ਕਰਮ ਕਰੋ। ਜੋ ਵੀ ਕਰਮ ਤੁਸੀਂ ਤਨ ਨੂੰ ਪਾਲਣ ਲਈ ਕਰਦੇ ਹੋ, ਰਿਜਕ ਲਈ ਕਰਦੇ ਹੋ, ਉਹ ਕਰੋ, ਦੇ ਉਹਨੇ ਦੇ ਹੀ ਜਾਣਾ, ਉਹ ਤਾਂ ਦਾਤਾ ਹੈ। ਇਸ ਕਰਕੇ ਕਈ ਵਾਰ ਜੀਵ ਉਸ ਦਾਤੇ ਨੂੰ ਭੁੱਲ ਕੇ ਆਪ ਦਾਤਾ ਬਣ ਜਾਂਦਾ ਹੈ। ਉਹ ਕਈ ਵਾਰ ਅਸੀਂ ਕਹਿੰਦੇ ਮੈਂ ਇਹ ਦਾਨ ਕੀਤਾ, ਇਹਦਾ ਮਤਲਬ ਅਸੀਂ ਦਾਤੇ ਬਣ ਗਏ ਅਤੇ ਲੈਣ ਵਾਲਾ ਭਿਖਾਰੀ ਬਣ ਗਿਆ। ਮਹਾਰਾਜ ਕਹਿੰਦੇ ਇਹ ਤਾਂ ਉਹਦੇ ਖੇਡ ਆ, ਕਿਸੇ ਨੂੰ ਕੁਛ ਦਾਤਾਂ ਵੱਧ ਦੇ ਤੀਆਂ, ਕਿਸੇ ਨੂੰ ਥੋੜ੍ਹੀਆਂ ਦੇ ਤੀਆਂ। ਇੱਕ ਨੂੰ ਦਾਤਾ ਬਣਾ ਤਾ ਭਰਮ 'ਚ, ਦਾਤਾ ਪਰਮੇਸ਼ਰ ਆ, ਦੇਣ ਵਾਲਾ ਵਾਹਿਗੁਰੂ ਸੀ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਉਣਾ। ਉਹ ਦੇਖਦਾ ਵੀ ਇਹ ਇਹਨੂੰ ਦੇ ਕੇ ਆਪ ਦਾਤਾ ਤਾਂ ਨਹੀਂ ਬਣਦਾ, ਆਪਾਂ ਕਿਸੇ ਦੀ ਹੈਲਪ ਕਰਨੀ ਕੋਈ ਮਾੜੀ ਗੱਲ ਨਹੀਂ ਜੇ ਤੁਹਾਡੇ ਕੋਲ ਹੈ। ਪਰ ਇਹ ਨਹੀਂ ਹੈ ਦਾ ਅਸੀਂ ਦੇ ਕੇ ਦੁਨੀਆਂ ਨੂੰ ਦੱਸਦੇ ਫਿਰੀਏ। ਕਈ ਵਾਰ ਬੰਦਾ ਉੱਥੇ ਦਾਨ ਦਿੰਦਾ ਜਿੱਥੇ ਬਹੁਤੇ ਲੋਕ ਹੋਣ ਅਤੇ ਬਹੁਤੇ ਲੋਕਾਂ ਨੂੰ ਪਤਾ ਲੱਗੇ ਵੀ ਇਹਨੇ ਆਹ ਚੀਜ਼ ਦਿੱਤੀ ਆ, ਫਿਰ ਬੁਲਾਉਂਦਾ ਅਤੇ ਫਿਰ ਮੰਗਦਾ, ਫਿਰ ਹੋਰ ਵੀ ਮੈਨੂੰ ਦਾਤੇ ਤੋਂ ਫਿਰ ਮੰਗਦਾ, ਮੈਨੂੰ ਹੋਰ ਦੇ, ਮੈਂ ਹੋਰ ਦੇ ਕੇ ਮੈਂ ਆਪਦੀ ਵਡਿਆਈ ਕਰਾਵਾਂ। ਜਿਹਨੂੰ ਮਾਰ ਕਹਿੰਦੇ ਦੇ ਮੰਗੇ ਸਹਿ ਸਹਿ ਗੁਣ ਸੋਭ ਕਰੇ ਸੰਸਾਰ, ਸੋਭਾ ਆਪਦੀ, ਦੇਣ ਵਾਲਾ ਵਾਹਿਗੁਰੂ ਆ, ਮੰਗਦਾ ਵੀ ਉਹ ਤੋਂ ਹੀ ਹੈ। ਇਸਦਾ ਮਤਲਬ ਦਾਤਾ ਇੱਕ ਹੈ, ਤੁਮ ਦਾਤੇ ਇੱਕੋ ਹੀ ਦਾਤੇ ਹੋ ਵਾਹਿਗੁਰੂ, ਤੁਸੀਂ ਠਾਕਰ, ਤੁਸੀਂ ਹੀ ਸਾਰਿਆਂ ਦੇ ਮਾਲਕ, ਪ੍ਰਤ ਪਾਲਕ, ਤੁਸੀਂ ਹੀ ਪਾਲਣ ਵਾਲੇ ਹੋ, ਨਾਇਕ ਖਸਮ ਹਮਾਰੇ। ਉਹ ਪਾਲਣ ਵਾਲਾ ਪ੍ਰਤ ਪਾਲਕ, ਇੱਕ ਹੈਰਾਨ ਹੋ ਜਾਈਦਾ ਕਈ ਵਾਰ ਜਦੋਂ ਜੀਵਨ ਨੂੰ ਨਹੀਂ ਸੋਝੀ ਆਉਂਦੀ ਵੀ ਕਿਵੇਂ ਪਾਲਦਾ ਸਾਨੂੰ ਉਹ। ਉਹ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਸਾਨੂੰ, ਇਹ ਗੁਰਬਾਣੀ ਕਹਿ ਰਹੀ ਹੈ। ਆਪੇ ਕਰਤਾ ਕਰ ਕਰ ਵੇਖੇ ਦਿੰਦਾ ਸਾਸ ਗ੍ਰਾਹ, ਕਰਤਾ ਪੁਰਖ ਸਵਾਸ ਦੇ ਰਿਹਾ। ਹੁਣ ਸਵਾਸ ਹੈ ਤਾਂ ਆਪਾਂ, ਇਹਦਾ ਮਤਲਬ ਜਿਹੜਾ ਸਵਾਸ ਦੇ ਰਿਹਾ ਉਹਦੇ ਕਰਕੇ ਹੀ ਆਪਾਂ ਪ੍ਰਤ ਪਾਲਕ, ਕੋਈ ਦੂਜਾ ਨਹੀਂ ਤੁਹਾਨੂੰ ਪਾਲ ਰਿਹਾ, ਸਵਾਸ ਕੋਈ ਦੂਜਾ ਨਹੀਂ ਦੇ ਸਕਦਾ ਤੁਹਾਨੂੰ। ਜਦੋਂ ਇਹ ਸਵਾਸ ਖਤਮ ਹੋ ਜਾਂਦੇ ਆ, ਜ਼ੋਰ ਲਾ ਲਓ ਤੁਹਾਡੇ ਅੰਦਰ, ਸਵਾਸ ਇੱਕ ਵੀ ਨਹੀਂ ਜਾਣਾ, ਇਹਦਾ ਮਤਲਬ ਇਹ ਸਵਾਸ ਕਿੰਨੇ ਕੀਮਤੀ ਆ। ਇਹਦੀ ਕੋਈ ਕੀਮਤ ਨਹੀਂ ਸਵਾਸਾਂ ਦੀ, ਹਰ ਸਾਹ ਦੇ ਨਾਲ ਪਰਮਾਤਮਾ ਨੂੰ ਤਾਂ ਯਾਦ ਕਰਨਾ ਹੁੰਦਾ। ਪ੍ਰਤ ਪਾਲਕ ਉਹ ਸਾਨੂੰ ਪਾਲ ਰਿਹਾ, ਸਵਾਸ ਦੇ ਕੇ ਜਿੰਦਾ ਰੱਖ ਰਿਹਾ। ਇੰਨਾ ਦਿਆਲੂ ਕਿਰਪਾਲੂ ਆ, ਕੋਈ ਉਹਨੂੰ ਯਾਦ ਕਰੇ ਨਾ ਕਰੇ, ਕੋਈ ਉਹਨੂੰ ਮੰਨੇ ਨਾ ਮੰਨੇ, ਸਾਰਿਆਂ ਨੂੰ ਸਵਾਸ ਦੇ ਕੇ ਜਿੰਦਾ ਰੱਖਦਾ, ਕਿਉਂਕਿ ਉਹ ਨਿਰਭਉ ਅਤੇ ਨਿਰਵੈਰ ਹੈ। ਇਸ ਕਰਕੇ ਉਹ ਸਵਾਸ ਦੇ ਕੇ ਨਾਇਕ ਖਸਮ ਹਮਾਰੇ। ਖਸਮ ਕਹਿੰਦੇ ਨੇ, ਜਿਵੇਂ ਉਦਾਹਰਨਾਂ ਇਹ ਗੁਰਬਾਣੀ 'ਚ ਸਮਝਾਉਣ ਦੀਆਂ, ਇੱਥੇ ਹੁਣ ਖਸਮ ਕਹਿਤਾ, ਖਸਮ ਪਤੀ ਨੂੰ ਕਹਿੰਦੇ ਨੇ। ਇੱਥੇ ਆਪ ਜੀਵ ਰੂਪ ਇਸਤਰੀ, ਆਪਾਂ ਸਾਰੇ ਜਿੰਨੇ ਵੀ ਪਤੀ ਇੱਕੋ ਹੀ ਆ, ਇੱਕੋ ਹੀ ਪੁਰਖ ਆ, ਬਾਕੀ ਸਭ ਨਾਰੀਆਂ ਹੈ। ਤਾਂ ਸੰਸਾਰ ਦਾ ਖੇਡ ਬਣਾ ਤਾ, ਕੱਪੜੇ ਦੋ ਅਲੱਗ ਅਲੱਗ ਦੇ ਤੇ, ਵਿੱਚ ਤਾਂ ਇਹਦੇ ਇੱਕ ਹੀ ਆ। ਜਿਹਨੂੰ ਮਾਰੇ ਕਹਿੰਦੇ ਨਾਰੀ ਪੁਰਖ ਸਿਰਜੀਨ, ਵਿਖ ਮਾਇਆ ਮੋਹ ਪਿਆਰ,
ਖਾਣੀ ਬਾਣੀ ਤੇਰੀਆਂ ਦੇ ਜੀ ਅਧਾਰੋ ਕੁਦਰਤ ਤਖ਼ਤ ਰਚਾਇਆ ਸੱਚ ਨਿਬੇੜਨ ਹਾਰੋ। ਹੁਣ ਖਸਮ ਇੱਕ ਹੈ, ਪੁਰਖ ਇੱਕ ਹਨ, ਜਿਹਨੂੰ ਗੁਰਬਾਣੀ 'ਚ ਕਹਿੰਦੇ ਏਕੋ ਪੁਰਖ ਬਾਕੀ ਸਭ ਨਾਰੀ। ਆਪਾਂ ਜਿੰਨੀਆਂ ਵੀ ਹਾਂ ਉਹਦੀਆਂ ਇਸਤਰੀਆਂ, ਜੀਵ ਰੂਪ ਇਸਤਰੀਆਂ, ਉਹ ਪਤੀ ਪਰਮੇਸ਼ਰ ਹੈ। ਇਸ ਕਰਕੇ ਉਹਨੇ ਖੇਲ ਬਣਾਇਆ ਹੋਇਆ। ਹੁਣ ਮਹਾਰਾਜ ਕਹਿੰਦੇ ਨਾਇਕ ਖਸਮ ਹਮਾਰੇ, ਨਾਇਕ ਮੁਖੀ ਨੂੰ ਵੀ ਕਹਿੰਦੇ ਨੇ, ਨਾਇਕ ਸੁੰਦਰ ਨੂੰ ਵੀ ਕਹਿੰਦੇ ਨੇ, ਜਿਹਦੇ ਵਰਗਾ ਕੋਈ ਦੂਜਾ ਨਹੀਂ ਹੈ, ਜਿਹੜਾ ਸਾਡਾ ਸਾਰਿਆਂ ਦਾ ਮੁਖੀ ਆ, ਸਾਰੀ ਸ੍ਰਿਸ਼ਟੀ ਦਾ ਮੁਖੀ ਪਰਮਾਤਮਾ ਵਾਹਿਗੁਰੂ, ਉਹ ਸਾਨੂੰ ਪਾਲਣ ਵਾਲਾ ਨਾਇਕ ਦਾਤਾ ਸਭ ਕੁਛ ਉਹੀ ਹੈ ਕਹਿਣ ਤੋਂ ਭਾਵ ਇੱਥੇ ਗੁਰੂ ਅਰਜਨ ਦੇਵ ਜੀ ਦਾ। ਫਿਰ ਉਹ ਸਾਰਾ ਕੁਛ ਦੇਣ ਵਾਲਾ ਅਤੇ ਦੇ ਕੇ ਉਹ ਜਿਤਾਉਂਦਾ ਨਹੀਂ। ਅਸੀਂ ਤਾਂ ਕਿਸੇ ਦੀ ਹੈਲਪ ਕਰ ਦਈਏ, ਕੁਛ ਦੇ ਦਈਏ ਤਾਂ ਅਸੀਂ 10 ਵਾਰ ਸੁਣਾਉਂਦੇ ਹਾਂ, ਪਰ ਉਹ ਸਭ ਕੁਛ ਦੇ ਕੇ ਵੀ ਜਣਾਉਂਦਾ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਐਸਾ ਖਸਮ ਹਮਾਰਾ, ਨਾਇਕ ਖਸਮ ਹਮਾਰਾ, ਉਹ ਐਸਾ ਪ੍ਰਭੂ ਪਰਮੇਸ਼ਰ ਸਾਰਿਆਂ ਦਾ ਮਾਲਕ, ਉਹ ਸਾਨੂੰ ਹਰ ਸਮੇਂ ਪਾਲਦਾ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ। ਨਿਮਖ ਹੁੰਦਾ ਅੱਖ ਦੇ ਝਪਕੇ, ਉਹ ਇੰਨਾ ਵੀ ਸਮਾਂ ਸਾਥੋਂ ਦੂਰ ਨਹੀਂ ਜਾਂਦਾ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਜੇ ਉਹ ਥੋੜ੍ਹਾ ਸਮਾਂ ਵੀ ਪਾਸੇ ਸਾਥੋਂ ਚੱਲ ਜਾਵੇ ਨਾ, ਅਤੇ ਅਸੀਂ ਮਰ ਜਾਵਾਂਗੇ, ਅਸੀਂ ਨਹੀਂ ਰਹਾਂਗੇ। ਇਸ ਕਰਕੇ ਉਹ ਹਰ ਪਲ ਸਾਨੂੰ, ਦੇਖੋ ਦਿਲ ਦੀ ਧੜਕਣ ਚੱਲਦੀ ਆ, ਨਿਮਕ ਨਿਮਕ ਚੱਲ ਰਹੀ ਹੈ। ਜੇ ਕਿਤੇ ਰੁਕ ਜਾਵੇ ਉਹੀ ਚਲਾ ਰਿਹਾ ਨਾ, ਜੇ ਵਿੱਚ ਹੈਗਾ ਤਾਂ ਧੜਕਣ ਚੱਲਦੀ ਆ, ਜੇ ਸਰੀਰ ਛੱਡ ਗਿਆ ਧੜਕਣ ਬੰਦ ਹੋ ਜਾਣੀ ਹੈ। ਨਿਮਕ ਨਿਮਕ ਤੁਮ ਹੀ ਪ੍ਰਤਪਾਲ, ਉਹ ਸਵਾਸ ਦੇ ਰਿਹਾ ਤਾਂ ਸਵਾਸਾਂ ਦੇ ਨਾਲ ਦਿਲ ਦੀ ਧੜਕਣ ਚੱਲ ਰਹੀ ਹੈ, ਨਿਮਕ ਨਿਮਕ ਹਰ ਸਮੇਂ ਚੱਲ ਰਹੀ ਹੈ। ਜੇ ਕਿਤੇ ਉਹ ਥੋੜ੍ਹਾ ਜਿਹਾ ਸਮਾਂ ਮਿੰਟ ਦੋ ਮਿੰਟ ਬੰਦ ਕਰ ਦੇਵੇ ਬੰਦਾ ਮਰ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਤੁਮ ਹੀ ਪ੍ਰਤਪਾਲ ਪਾਲੋ, ਤੁਸੀਂ ਉਹ ਹੀ ਪ੍ਰਿਤ ਪਾਲਣਾ ਕਰਨ ਵਾਲੇ ਹੋ। ਹਮ ਬਾਰਕ, ਮੈਂ ਤੁਹਾਡਾ ਬੱਚਾ ਹੈ। ਤੁਮਰੇ ਧਾਰੇ, ਤੇਰੇ ਪੈਦਾ ਕੀਤੇ ਹੋਏ ਸਾਰੇ ਜੀ ਜੰਤ। ਇਸ ਕਰਕੇ ਹਮ ਬਾਰਕ, ਇੱਥੇ ਦੇਖੋ ਦੂਜੀ ਉਦਾਹਰਨ ਦੇਤੀ, ਪਹਿਲਾਂ ਪਤੀ ਪਤਨੀ ਦੇਤੀ ਖਸਮ, ਇੱਥੇ ਹੁਣ ਕਹਿੰਦੇ ਬਾਰਕ। ਬਾਰਕ ਪਿਤਾ, ਉਹ ਪਰਮੇਸ਼ਰ ਪਿਤਾ ਹੈ ਸਾਰਿਆਂ ਦਾ, ਆਪਾਂ ਉਹਦੇ ਸਾਰੇ ਬੱਚੇ ਹਾਂ, ਉਹ ਸਾਡਾ ਮਾਤਾ ਪਿਤਾ। ਹਰ ਜੀਓ ਮਾਤਾ, ਹਰ ਜੀਓ ਪਿਤਾ, ਹਰ ਜੀ ਮੇਰੀ ਸਾਰ ਕਰੇ, ਉਹ ਸਾਰੀ ਸ੍ਰਿਸ਼ਟੀ ਦੀ ਸਾਰ ਕਰਦਾ, ਸੰਭਾਲ ਸਾਰ ਸੰਭਾਲੇ, ਨਿੱਤ ਪਿਤ ਪਾਲੇ, ਉਹ ਸਾਰ ਵੀ ਸੰਭਾਲਦਾ ਵੀ ਹੈ ਅਤੇ ਨਿੱਤ ਪਾਲਦਾ ਵੀ ਹੈ। ਇੱਕ ਗੁਣ ਨਹੀਂ ਮੂਰਖ ਜਾਤਾ ਰਹੇ, ਅਸੀਂ ਮੂਰਖਾਂ ਨੇ ਉਹਦਾ ਇੱਕ ਵੀ ਗੁਣ ਨਹੀਂ ਜਾਣਿਆ, ਉਹਦੇ ਬਹੁਤ ਸਾਡੇ 'ਤੇ ਗੁਣ ਨੇ। ਇਸ ਕਰਕੇ ਅਸੀਂ ਉਹਦਾ ਸ਼ੁਕਰਾਨਾ ਹੀ ਕਰਨਾ ਹੁੰਦਾ ਜੋ ਉਹ ਸਾਨੂੰ ਦੇ ਰਿਹਾ। ਹਮ ਬਾਰਕ ਤੁਮਰੇ ਧਾਰੇ, ਮੈਂ ਤੇਰਾ ਬੱਚਾ ਹਾਂ। ਜਿਵੇਂ ਬੱਚਾ ਹੈ, ਮਾਤਾ ਪਿਤਾ ਉਹਦੀ ਨਿਗਰਾਨੀ ਰੱਖਦਾ, ਜਦੋਂ ਬੱਚਾ ਛੋਟਾ ਹੁੰਦਾ ਨਾ, ਹਰ ਵੇਲੇ ਮਾਤਾ ਪਿਤਾ ਉਹਦੀ ਨਿਗਰਾਨੀ 'ਤੇ ਰਹਿੰਦਾ, ਹਰ ਵੇਲੇ ਉਹਨੂੰ ਕਿਸ ਚੀਜ਼ ਦੀ ਲੋੜ ਹੈ ਹਾਜ਼ਰ ਕਰ ਦਿੰਦੇ ਹਾਂ ਉਦੋਂ ਹੀ, ਆਪਾਂ ਭੁੱਖ ਲੱਗੀ ਹੈ ਨਾਲ ਦੀ ਨਾਲ ਹੀ ਉਹਨੂੰ ਜਿਹੜੀ ਚੀਜ਼ ਮੰਗਦਾ ਦੇ ਹੀ ਜਾਂਦੇ ਹਾਂ। ਹਮ ਬਾਰਕ ਤੁਮਰੇ ਧਾਰੇ, ਅਸੀਂ ਆਪਣੇ ਬੱਚਿਆਂ ਨੂੰ ਜਿਵੇਂ ਪਿਆਰ ਕਰਦੇ ਹਾਂ, ਹਰ ਵਸਤੂ ਲਈ ਅਸੀਂ ਆਪਾਂ ਕੁਰਬਾਨ ਕਰ ਦਿੰਦੇ ਹਾਂ, ਐਵੇਂ ਹੀ ਆਪਣੇ ਲਈ ਉਹ ਸਭ ਕੁਛ ਸਾਹਮਣੇ ਰੱਖ ਦਿੰਦਾ ਕੱਢ ਕੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸਰਬ ਨਿਧਾਨ ਦਸ ਅਸ਼ਟ ਸਿਧਾਨ ਠਾਕਰ ਕਲ ਤਲ ਤਰਿਆ, ਉਹਦੀ ਤਲੀ 'ਤੇ ਪਿਆ, ਚੱਕ ਲਓ, ਕਹਿੰਦਾ ਜੋ ਮਰਜ਼ੀ ਲੈ ਲਓ ਮੈਥੋਂ। ਹਮ ਬਾਰਕ ਤੁਮਰੇ ਧਾਰੇ, ਅਸੀਂ ਤੇਰੇ ਬੱਚੇ ਹਾਂ, ਸਾਨੂੰ ਨਹੀਂ ਗਿਆਨ। ਬੱਚਿਆਂ ਨੂੰ ਅਗਿਆਨ ਹੁੰਦਾ, ਮਾਤਾ ਪਿਤਾ ਨੂੰ ਗਿਆਨ ਹੁੰਦਾ। ਇਸ ਕਰਕੇ ਆਪਾਂ ਵੱਡੇ ਹਾਂ ਛੋਟੇ ਹਾਂ, ਆਪਾਂ ਉਹਦੇ ਬੱਚੇ ਹਾਂ, ਅਤੇ ਬੱਚਿਆਂ ਨੂੰ ਕੁਛ ਪਤਾ ਨਹੀਂ ਗਿਆ ਸਾਨੂੰ, ਇਸ ਕਰਕੇ ਅਸੀਂ ਤੇਰੀ ਸ਼ਰਨ 'ਚ ਹਾਂ, ਤੁਸੀਂ ਹੀ ਸਾਨੂੰ ਪ੍ਰਿਤ ਪਾਲਦੇ ਹੋ। ਅਸੀਂ ਇਹ ਅਰਦਾਸਾਂ ਹੈ, ਬੇਨਤੀਆਂ, ਜੋਦੜੀਆਂ ਹੈ ਵੀ ਅਸੀਂ ਤੇਰੀ ਸ਼ਰਨ 'ਚ ਆਉਣ ਦੇ ਤਰੀਕੇ ਨੇ ਇਹ। ਜਿਵੇਂ ਬੱਚਾ ਮਾਤਾ ਪਿਤਾ ਦੀ ਸ਼ਰਨ 'ਚ ਰਹਿੰਦਾ, ਮਾਤਾ ਪਿਤਾ ਨੂੰ ਫਿਕਰ ਹੁੰਦਾ, ਬੱਚੇ ਨੂੰ ਭੋਰਾ ਫਿਕਰ ਨਹੀਂ ਹੁੰਦਾ, ਅਤੇ ਜਦੋਂ ਬੱਚਾ ਵੱਡਾ ਹੋ ਜਾਂਦਾ ਉਹ ਮਾਤਾ ਪਿਤਾ ਤੋਂ ਸਿਆਣਾ ਸਮਝਣ ਲੱਗ ਜਾਂਦਾ ਆਪਣੇ ਆਪ ਨੂੰ, ਫਿਰ ਉਹਨੂੰ ਫਿਕਰ ਖੜ੍ਹੇ ਹੋ ਜਾਂਦੇ ਨੇ। ਇਵੇਂ ਹੀ ਅਸੀਂ ਉਹਦੇ ਬੱਚੇ ਹਾਂ, ਜੇ ਤਾਂ ਅਸੀਂ ਬੱਚਿਆਂ ਦੀ ਤਰ੍ਹਾਂ ਉਹਦੀ ਬੁੱਕਲ 'ਚ ਰਹਾਂਗੇ ਤਾਂ ਫਿਕਰ ਉਹਨੂੰ ਹੀ ਆ, ਸਾਨੂੰ ਕੋਈ ਫਿਕਰ ਨਹੀਂ ਰਹਿੰਦਾ। ਫਿਰ ਜਦੋਂ ਅਸੀਂ ਸਿਆਣੇ ਹੋ ਜਾਂਦੇ ਹਾਂ ਆਪਣੀ ਮਤ ਦੇ ਵਿੱਚ, ਫਿਰ ਸਾਨੂੰ ਫਿਕਰ ਚਿੰਤੇ ਝੋਰਾ। ਇਸ ਕਰਕੇ ਜਿਵੇਂ ਦੁਨਿਆਵੀ ਤੌਰ 'ਤੇ ਸਾਰਾ ਖੇਲ ਚੱਲਦਾ, ਇਵੇਂ ਹੀ ਇਹ ਅੰਦਰ ਸਾਡਾ ਸੂਖਮ ਖੇਲ ਚੱਲਦਾ, ਸੂਖਮ ਅਤੇ ਸਥੂਲ ਦਾ ਖੇਲ ਹੈ ਜਿਹੜਾ
ਜਿਵੇਂ ਬਾਹਰ ਬੱਚਾ ਮਾਤਾ ਪਿਤਾ ਦੀ ਸ਼ਰਨ 'ਚ ਹੁੰਦਾ, ਮਾਤਾ ਪਿਤਾ ਨੂੰ ਫਿਕਰ ਹੁੰਦਾ ਇਹਨੂੰ ਕੀ ਖਵਾਉਣਾ, ਕਿਵੇਂ ਪੜ੍ਹਾਉਣਾ, ਕਿੱਥੇ ਭੇਜਣਾ, ਕੀ ਕਰਨਾ, ਕੀ ਇਹਦੀ ਸੁੱਖ ਸਹੂਲਤ, ਸਾਰੀ ਲੋੜ ਪੂਰੀ ਕਰਦੇ ਆ ਮਾਤਾ ਪਿਤਾ। ਇਵੇਂ ਹੀ ਹਮ ਬਾਰਕ ਤੁਮਰੇ ਧਾਰੇ, ਉਹਦੇ ਪੈਦਾ ਕੀਤੇ ਆਪਾਂ ਬੱਚੇ ਹਾਂ, ਆਪਾਂ ਜੇ ਉਹਦੀ ਸ਼ਰਨ 'ਚ ਰਹੀਏ, ਆਪਾਂ ਬਹੁਤੇ ਸਿਆਣੇ ਹੋ ਜਾਂਦੇ ਨਾ ਜਦੋਂ, ਫਿਰ ਅਸੀਂ ਦੁਖੀ ਹੁੰਦੇ ਹਾਂ, ਸਾਡੀ ਸਿਆਣਪ ਹੀ ਸਾਨੂੰ ਦੁਖੀ ਕਰਦੀ ਹੈ। ਜਦੋਂ ਗਿਆਨ ਆਊਗਾ ਉਦੋਂ ਪਤਾ ਰੱਖੋ, ਆਹ ਸਿਆਣਪ ਜਿਹੜੀ ਹੈ ਗੁਰੂ ਦੀ ਮੱਤ ਜਿਹਨੂੰ ਕਹਿ ਦਿੱਤਾ, ਇਹਦੇ ਕਰਕੇ ਅਸੀਂ ਸੁਖੀ ਹੋਵਾਂਗੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਸਿਆਣਪ ਛੱਡਣੀ ਪੈਣੀ ਹੈ ਤੈਨੂੰ, ਕਿਉਂਕਿ ਬੱਚਾ ਸਿਆਣਾ ਹੋ ਗਿਆ ਨਾ ਬਹੁਤਾ, ਜਦੋਂ ਬਹੁਤਾ ਸਿਆਣਾ ਹੋ ਜਾਂਦਾ ਉਹ ਮਾਤਾ ਪਿਤਾ ਨੂੰ ਵੀ ਮੱਤਾਂ ਦਿੰਦਾ, ਫਿਰ ਮਾਤਾ ਪਿਤਾ ਨੂੰ ਕਹਿੰਦਾ ਤੁਹਾਨੂੰ ਤਾਂ ਪਤਾ ਨਹੀਂ, ਤੁਸੀਂ ਤਾਂ ਓਲਡ ਹੋ, ਤੁਹਾਡਾ ਤਾਂ ਜ਼ਮਾਨਾ ਪੁਰਾਣਾ ਸੀਗਾ, ਆ ਨਵੇਂ ਜ਼ਮਾਨੇ ਵਾਲੇ ਦੇਖ ਲਓ ਸੁਖੀ ਕਿੰਨੇ ਕੁ। ਇਸ ਕਰਕੇ ਬੱਚਾ ਜਦੋਂ ਸਿਆਣਾ ਹੋ ਜਾਂਦਾ ਹੈ ਉਦੋਂ ਦੁੱਖ ਪਾਉਂਦਾ, ਜਿਵੇਂ ਗੁਰਬਾਣੀ 'ਚ ਕਿਹਾ ਵੀ ਆਪਦੀਆਂ ਸਿਆਣਪਾਂ ਛੱਡ ਦੇ ਤੂੰ, ਸਾਡਾ ਮਨ ਆਪਦੀਆਂ ਸਿਆਣਪਾਂ ਕਰਕੇ ਦੂਰ ਆ ਗੁਰੂ ਤੋਂ ਅਤੇ ਪਰਮੇਸ਼ਰ ਤੋਂ। ਜਿਹਨੂੰ ਮਾਰ ਕਹਿੰਦੇ ਤਜੋ ਸਿਆਣਪਾਂ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਭਉ ਜਾਏ। ਕਹਿੰਦੇ ਸਭ ਕੁਛ ਖਤਮ ਹੋ ਜੂਗਾ, ਇੱਕ ਪਰਮਾਤਮਾ 'ਤੇ ਆਸ ਰੱਖੋ, ਇੱਕ ਵਾਹਿਗੁਰੂ ਜੀ 'ਤੇ ਆਸ ਰੱਖੋ। ਹਮ ਬਾਰਕ ਤੁਮਰੇ ਧਾਰੇ, ਹੇ ਵਾਹਿਗੁਰੂ ਮੈਂ ਤੁਹਾਡਾ ਬੱਚਾ ਹਾਂ, ਇਹ ਅਰਦਾਸ ਹੈ ਕਿ ਮੈਂ ਤੇਰੀ ਸ਼ਰਨ 'ਚ ਆ ਗਿਆ, ਫਿਰ ਤੁਹਾਨੂੰ ਫਿਕਰ ਆ, ਆਪਾਂ ਆਪਾਂ ਉੱਥੇ ਛੱਡ ਦਿਉ ਸਾਰਾ ਕੁਛ। ਉਹ ਫਿਰ ਸਾਡੀ ਚਿੰਤਾ ਕਰਨ ਲੱਗ ਜਾਂਦਾ, ਵੈਸੇ ਤਾਂ ਸਾਰਿਆਂ ਦੀ ਚਿੰਤਾ ਕਰਦਾ, ਚਿੰਤਾ ਕਰਤਾ ਕਰੇ ਜਿਹਨੂੰ ਪਾਇਆ ਜੱਗ, ਉਹਨੂੰ ਚਿੰਤਾ ਹੋਣੀ ਚਾਹੀਦੀ, ਸਾਨੂੰ ਕਾਹਦੀ ਚਿੰਤਾ। ਪਰ ਜਦੋਂ ਸਿਆਣਪ ਆ ਉਦੋਂ ਸਾਨੂੰ ਚਿੰਤਾ ਹੁੰਦੀ ਹੈ, ਸਾਨੂੰ ਫਿਕਰ ਹੁੰਦਾ। ਇਸ ਕਰਕੇ ਚਿੰਤਾ ਜਿਹੜੀ ਹੈ ਉਹ ਦੁੱਖ ਹੈ, ਚਿੰਤਾ ਚਿਖਾ ਸਮਾਨ ਹੈ। ਚਿੰਤਾ ਕਰਕੇ ਹੀ ਤਨ ਨੂੰ ਬਹੁਤ ਸਾਰੇ ਰੋਗ ਲੱਗਦੇ ਨੇ। ਹਮ ਬਾਰਕ ਤੁਮਰੇ ਤਾਰੇ, ਹੇ ਵਾਹਿਗੁਰੂ ਮੈਂ ਤੇਰਾ ਬੱਚਾ, ਤੁਸੀਂ ਮੈਨੂੰ ਪਾਲ ਰਹੇ ਹੋ। ਗੁਰੂ ਅਰਜਨ ਦੇਵ ਜੀ ਪ੍ਰਤੱਖ ਰੂਪ 'ਚ ਸਨਮੁੱਖ ਹੋ ਕੇ ਇਹ ਸਾਨੂੰ ਦੱਸ ਰਹੇ ਨੇ, ਪਰਮਾਤਮਾ 'ਤੇ ਜਦੋਂ ਸਨਮੁੱਖ ਹੋਏ ਕਿਵੇਂ ਉਹ ਸਾਨੂੰ ਪਾਲਦਾ ਹੈ, ਉਹ ਸਾਰਾ ਉਹਨਾਂ ਨੇ ਖੇਲ ਦੇਖਿਆ। ਜਿਹਬਾ ਏਕ ਕਵਨ ਗੁਣ ਕਹੀਐ ਬੇਰ ਸਮਾਰ ਬੇਅੰਤ ਸੁਵਾਮੀ, ਤੇਰੋ ਅੰਤ ਨਾ ਕਿਨਹੀ ਲਹੀਐ ਰਹਾਓ। ਇਹ ਰਹਾਓ ਦੀ ਪੰਗਤੀ ਆ, ਰਹਾਓ ਦੀ ਪੰਗਤੀ ਸ਼ਬਦ ਦਾ ਮੂਲ ਭਾਵ ਹੁੰਦਾ ਹੈ। ਜਿਹਬਾ ਏਕ ਕਵਨ ਗੁਣ ਕਹੀਐ, ਸਾਡੀ ਜੇਬ ਇੱਕ ਹੈ, ਜੀਬਾ ਤੇਰੀ ਕਵਨ ਗੁਣ ਕਹੀਐ, ਉਹਦੇ ਗੁਣ ਇੰਨੇ ਆ ਕਿ ਇਹ ਜੀਬਾ ਦੇ ਨਾਲ ਕਥਨ ਨਹੀਂ ਕੀਤੇ ਜਾ ਸਕਦੇ। ਜੇ ਕੋਈ ਸਾਨੂੰ ਇੱਕ ਅੱਧਾ ਗੁਣ ਮਿਲ ਜਾਂਦਾ ਨਾ, ਕੋਈ ਅਸੀਂ ਆਪਣੇ ਹਉਮੇ 'ਚ ਆ ਜਾਂਦੇ ਵੀ ਮੇਰੇ ਕੋਲ ਆ ਗੁਣ, ਇਹ ਵੀ ਪਰਮਾਤਮਾ ਦਾ ਦਿੱਤਾ, ਸਭ ਗੁਣ ਤੇਰੇ। ਮਹਾਰਾਜ ਕਹਿੰਦੇ ਇਹ ਗੁਣ ਸਾਰੇ ਤੇਰੇ ਨੇ। ਜੇਬਾ ਏਕ ਕਵਨ ਗੁਣ ਕਹੀਐ, ਕਿੰਨੇ ਕੁ ਤੇਰੇ ਗੁਣਾਂ ਨੂੰ ਬਿਆਨ ਹੀ ਨਹੀਂ ਕਰ ਸਕਦੀ ਇਹ ਜੇਬਾ। ਇਸ ਕਰਕੇ ਭਾਵੇਂ ਲੱਖਾਂ ਜੀਬਾਂ ਹੋ ਜਾਣ ਤਾਂ ਵੀ ਤੇਰੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦਾ। ਤੂੰ ਬੇਅੰਤ ਹੈ, ਉਹਦੇ ਗੁਣ ਵੀ ਬੇਅੰਤ ਨੇ।

ਨਾ ਫਿਰ ਸਾਨੂੰ ਬਾਹਰ ਦੂਜੇ ਦੇ ਵਿੱਚ ਵੀ ਗੁਣ ਦਿਸਣਗੇ ਅਤੇ ਆਪਦੇ ਅੰਦਰ ਜੋ ਦੇਖਾਂਗੇ ਹਮ ਅਵਗੁਣ ਭਰੇ। ਫਿਰ ਬੇਨਤੀ ਕਰਾਂਗੇ ਵਾਹਿਗੁਰੂ ਮੈਂ ਤਾਂ ਔਗਣਾਂ ਦਾ ਭਰਿਆ ਹੋਇਆ, ਪਤਾ ਨਹੀਂ ਕਿੰਨੇ ਕੁ ਔਗਣ। ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਹੀ। ਹੁਣ ਸਾਡੇ ਮਨ ਦੀ ਖੁਰਾਕ ਅੰਮ੍ਰਿਤ ਹੈ, ਅਸੀਂ ਕੀ ਖਾ ਰਹੇ ਹਾਂ? ਵਿਖਿਆ। ਵਿਖਿਆ ਕਹਿੰਦੇ ਨੇ ਆ ਮਾਇਆ ਅਨੁਸਾਰ ਸੰਸਾਰ ਨੂੰ ਇਹ ਨੇਤਰਾਂ ਨਾਲ ਦੇਖ ਰਹੇ ਹਾਂ, ਅੱਖਾਂ ਰਾਹੀਂ ਖਾ ਰਹੇ ਹਾਂ ਵਿਖਿਆ, ਕੰਨਾਂ ਰਾਹੀਂ ਵਿਖਿਆ ਸੁਣ ਰਹੇ ਹਾਂ, ਰਸਨਾਂ ਰਾਹੀਂ ਵਿਖਿਆ ਬੋਲ ਰਹੇ ਹਾਂ। ਫਿੱਕੇ ਬੋਲ ਬੋਲਣੇ, ਰਸਨਾਂ ਦੁਆਰਾ ਉਹਦੀ ਉਸਤਤ ਕਰਨੀ, ਇਹ ਅੰਮ੍ਰਿਤ ਬਚਨ ਬੋਲਣੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਅੰਮ੍ਰਿਤ ਛਾੜ ਵਿਖੇ ਵਿਖ ਖਾਹੀ। ਕਿਉਂ ਖਾਧੀ, ਕਿਵੇਂ ਖਾ ਰਹੇ ਹਾਂ? ਕਹਿੰਦੇ ਮਾਇਆ ਮੋਹ ਪਰਮ ਪੈ ਭੁੱਲੇ। ਕਹਿੰਦੇ ਅਸੀਂ ਮੋਹ 'ਚ ਪੈ ਗਏ ਹਾਂ ਇੱਥੇ ਆ ਕੇ, ਪਦਾਰਥਾਂ ਦਾ ਮੋਹ, ਸੰਸਾਰ ਦਾ ਸਾਰਾ ਮੋਹ ਹੀ ਆ। ਮਾਇਆ ਮੋਹ ਭਰਮ ਪੈ ਭੁੱਲੇ, ਅਸੀਂ ਭਰਮ 'ਚ ਹਾਂ, ਅਸੀਂ ਭੁੱਲੇ ਹੋਏ ਹਾਂ। ਸੁੱਤਦਾਰਾ ਸਿਉਂ ਪ੍ਰੀਤ ਲਗਾਈ, ਅਸੀਂ ਪਰਿਵਾਰ 'ਚ ਬੱਚਿਆਂ 'ਚ ਪ੍ਰੀਤ ਪਾਈ ਹੋਈ ਆ, ਵਾਹਿਗੁਰੂ ਨਾਲ ਪ੍ਰੀਤ ਤਾਂ ਨਹੀਂ ਪੈਂਦੀ। ਸੁੱਤਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ। ਆਹ ਸਭ ਤੋਂ ਵੱਡੀ ਗੱਲ, ਜਿਹੜਾ ਸੰਗਤ 'ਚ ਹੈਗਾ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇਹ ਮਲੰਤ ਜਮ ਤਰਾਸ ਮਟਾਈ। ਕਹਿੰਦੇ ਐਸੀ ਗੁਰੂ ਦੀ ਸੰਗਤ ਹੈ ਜਿੱਥੇ ਆ ਕੇ ਜਮਾਂ ਦੀ ਮਾਰ ਬਣੀ ਪੈ ਸਕੇ। ਜਮ ਤੁਹਾਡੇ ਨੇੜੇ ਨਹੀਂ ਆ ਸਕਦੇ, ਨਹੀਂ ਤਾਂ ਜਮ ਰੋਜ਼ ਕੁੱਟਦੇ ਨੇ, ਉਹ ਸਾਡੇ ਨਾਲ ਹੀ ਰਹਿੰਦੇ ਨੇ। ਹੁਣ ਜਮ ਕੀ ਆ? ਕਈ ਵਾਰ ਕਈ ਜੀਪ ਜਿੰਨਾ ਚਿਰ ਅਸੀਂ ਇਹ ਗੁਰਬਾਣੀ ਦਾ ਗੁੱਝੇ ਭੇਤ ਨਹੀਂ ਜਾਣਦੇ ਉਨਾ ਚਿਰ ਸਾਨੂੰ ਪਤਾ ਨਹੀਂ ਲੱਗਦਾ। ਜਮ ਅੰਤ ਵੇਲੇ ਤਾਂ ਕੁੱਟਦੇ ਹੀ ਕੁੱਟਦੇ ਆ, ਜਮ ਸਾਨੂੰ ਰੋਜ਼ ਵੀ ਕੁੱਟਦੇ ਨੇ। ਉਹ ਕਿਵੇਂ ਮਨ ਨੂੰ ਕੁੱਟਦੇ ਨੇ? ਤਨ ਨੂੰ ਤਾਂ ਕੁੱਟਿਆ ਨਹੀਂ ਜਾਂਦਾ ਉਹਨਾਂ ਤੋਂ, ਕਿਉਂਕਿ ਮਨ ਦਾ ਖੇਲ ਆ, ਮਨ ਦੀ ਜਮ, ਮਨਾਂ ਦੀ ਖੇਡ, ਮਨ ਨੂੰ ਜਮ ਚੁੰਬੜੇ ਹੋਏ ਨੇ। ਕਿਹੜੇ ਆ? ਕਹਿੰਦੇ ਕਾਮ ਕ੍ਰੋਧ ਹੰਕਾਰਾ, ਇਹ ਤਿੰਨ ਜਮ ਨੇ ਜਿਹੜੇ ਸਾਨੂੰ ਰੋਜ਼ ਕੁੱਟਦੇ ਨੇ, ਅੰਤ ਸਮੇਂ ਇਹ ਸਾਨੂੰ ਪਕੜਨ ਦਾ ਕੰਮ ਕਰਦੇ ਨੇ। ਕਾਮ ਕ੍ਰੋਧ ਹੰਕਾਰਾ, ਇਹ ਜਮ ਕੀ ਸਰਕਾਰ ਹੈ? ਇਹ ਜਮ ਦੀ ਸਰਕਾਰ ਹੈ। ਕਹਿੰਦੇ ਮਨਮੁਖ ਜਮ ਮਗ ਪਾਇਆ, ਇਹ ਜਮਾਂ ਦਾ ਮਾਰਗ ਹੈ ਜੇ ਸਾਡਾ ਮਨ ਇਹਨਾਂ ਦਾ ਸਾਥ ਲੈਂਦਾ, ਕਾਮ ਕ੍ਰੋਧ ਹੰਕਾਰ ਦਾ। ਕਾਮ ਕ੍ਰੋਧ ਹੰਕਾਰਾ, ਇਹ ਜਮ ਕੀ ਸਰਕਾਰ ਹੈ? ਮਨਮੁਖ ਜਮ ਮਗ ਪਾਇਆ, ਜਿਹੜਾ ਮਨ ਦੀ ਮਤ ਨਾਲ ਚੱਲਦਾ ਉਹ ਇਹ ਰਾਹ 'ਤੇ ਚੱਲਦਾ, ਭਾਵੇਂ ਬਾਹਰੋਂ ਨਹੀਂ ਦਿਸਦਾ ਅੰਦਰੋਂ ਚੱਲਦਾ। ਇਸ ਕਰਕੇ ਮਹਾਰਾਜ ਕਹਿੰਦੇ ਗੁਰੂ ਦੀ ਮਤ ਲੈ ਕੇ ਜਿਹੜਾ ਗੁਰੂ ਦੇ ਰਸਤੇ 'ਤੇ ਚੱਲਦਾ, ਇੱਕ ਉੱਤਮ ਪੰਥ ਜਿਹੜਾ ਹੈ ਉਹ ਇਹ ਮਾਰਗ ਨਹੀਂ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਮਾਰਗ 'ਤੇ ਚੱਲਣ ਵਾਲਿਆਂ ਦੇ ਉੱਤੇ ਮਾਰ ਪੈਂਦੀ ਹੈ, ਰੋਜ਼ ਮਨ ਦੁਖੀ ਹੁੰਦਾ। ਮਹਾਰਾਜ ਕਹਿੰਦੇ ਕਾਮ ਕ੍ਰੋਧ ਹੰਕਾਰਾ, ਇਹ ਜਮ ਕੀ ਸਰਕਾਰ ਹੈ? ਮਨਮੁਖ ਜਮ ਮਗ ਪਾਇਆ ਨੇ, ਜਿਹਨਾਂ ਦੂਜਾ ਭਾਉ ਪਿਆਰਾ, ਜਿਹਨਾਂ ਦੇ ਅੰਦਰ ਦੁਬਧਾ ਹੋਊਗੀ, ਨਫ਼ਰਤ ਹੋਊਗੀ, ਉਹ ਦੂਜੇ ਨਾਲ ਪਿਆਰ ਨਹੀਂ ਕਰਦੇ, ਉਹ ਆਪ ਦੇ ਆਪ ਨੂੰ ਚੰਗਾ ਸਮਝਦੇ, ਦੂਜਿਆਂ ਨੂੰ ਮਾੜਾ ਸਮਝਣਾ। ਇਸ ਕਰਕੇ ਮਹਾਰਾਜ ਕਹਿੰਦੇ ਇਹ ਵਾਹਿਗੁਰੂ ਜੇ ਭਾ ਏਕ ਕਵਣ ਗੁਣ ਕਹੀਏ, ਤੇਰੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਿਆ ਅੱਜ ਤੱਕ। ਕਈ ਵਾਰ ਬੰਦੇ ਨੂੰ ਕੁਛ ਗੁਣ ਮਿਲ ਜਾਂਦੇ ਨੇ, ਉਹ ਗੁਣਾਂ ਨੂੰ ਗਾਇਨ ਕਰਕੇ ਹਉਮੈ 'ਚ ਆ ਜਾਂਦਾ, ਇਹ ਹਉਮੈ ਆ ਵੀ ਮੈਨੂੰ ਗੁਣ, ਇਹ ਗੁਣ ਤਾਂ ਤੇਰੇ ਆ ਵਾਹਿਗੁਰੂ। ਇਸ ਕਰਕੇ ਜੇ ਭਾ ਏਕ ਹੈ, ਇੱਕ ਜੀਵ ਨਾਲ ਤੇਰੇ ਗੁਣ ਨਹੀਂ ਬਿਆਨ ਕੀਤੇ ਜਾ ਸਕਦੇ, ਤੂੰ ਬੇਸ਼ੁਮਾਰ ਬੇਅੰਤ ਸੁਆਮੀ। ਗੁਰੂ ਅਰਜਨ ਦੇਵ ਜੀ ਕਹਿੰਦੇ ਤੇਰਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਤੇਰਾ ਕੋਈ ਸਮਾਰ ਦੂਸਰਾ ਪੰਨਾ ਨਹੀਂ ਪਾਇਆ ਜਾ ਸਕਦਾ। ਸੁਆਮੀ ਵਾਹਿਗੁਰੂ ਤੇਰਾ ਅੰਤ ਨਾ ਕਿੰਨੀ ਲਈਏ, ਤੇਰਾ ਅੰਤ ਅੱਜ ਤੱਕ ਕੋਈ ਪਾ ਨਹੀਂ ਸਕਿਆ, ਉਹਨੂੰ ਪਾ ਸਕਿਆ, ਉਹਦਾ ਅੰਤ ਨਹੀਂ ਪਾ ਸਕਿਆ। ਗੁਰੂ ਅਰਜਨ ਦੇਵ ਜੀ ਨੇ ਉਹਨੂੰ ਪਾਇਆ, ਜਿਵੇਂ ਤੀਜੇ ਪਾਤਸ਼ਾਹ ਨੇ ਪਾਇਆ ਨਾ, ਉਹ ਕਹਿੰਦੇ ਆਨੰਦ ਪਿਆ ਮੇਰੀ ਮੈਂ ਸਤਿਗੁਰੂ ਮੈਂ ਪਾਇਆ, ਪਰ ਸਤਿਗੁਰ ਦਾ ਅੰਤ ਨਹੀਂ ਪਾਇਆ ਕਿਸੇ ਨੇ ਅੱਜ ਤੱਕ। ਤਾਂ ਕਰਕੇ ਕਹਿੰਦੇ ਨੇ ਤੇਰਾ ਅੰਤ ਨਾ ਕਿੰਨੀ ਲਈਏ ਰਹਾਓ। ਕੋਟ ਅਪਰਾਧ ਹਮਾਰੇ ਖੰਡਹੋ, ਅਣਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਦ ਰਖਾਵੋ। ਮਹਾਰਾਜ ਕਹਿੰਦੇ ਉਹ ਪਾਪਾਂ ਨੂੰ ਖੰਡਣ ਵਾਲਾ ਹੈ, ਉਹਦਾ ਪਰਮੇਸ਼ਰ ਦਾ ਨਾਮ ਹੈ ਜਿਹੜਾ, ਉਹ ਪਾਪਾਂ ਨੂੰ ਖੰਡਣ ਵਾਲਾ ਹੈ, ਜਿਹੜਾ ਉਹਦਾ ਨਾਮ ਜਪਦਾ ਨਾ ਉਹਦੇ ਪਾਪ ਖੰਡਨ ਹੋ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਕੋਟ ਅਪਰਾਧ, ਸਾਡੇ ਪਤਾ ਨਹੀਂ ਕਿੰਨੇ ਜਨਮਾਂ ਦੇ ਕੀਤੇ ਹੋਏ ਕੋਟ ਪਾਪ, ਮਹਾਰਾਜ ਕਹਿੰਦੇ ਇਹ ਤੁਸੀਂ ਖੰਡਨ ਕਰ ਸਕਦੇ ਹੋ। ਗੁਰੂ ਅਰਜਨ ਦੇਵ ਜੀ ਦਾ ਇਹ ਬਚਨ ਹੈ। ਗੁਰੂ ਅਰਜਨ ਦੇਵ ਜੀ ਜਦੋਂ ਸ਼ਰਨ 'ਚ ਗਏ, ਉਹਨਾਂ ਨੇ ਗਾਲਣਾ ਲਾ ਲਿਆ, ਪਿੱਛੇ ਦੇਖਿਆ ਬੜਾ ਲੰਬਾ ਸਮਾਂ ਅਸੀਂ ਸੰਸਾਰ ਦੇ ਵਿੱਚ ਕਰੋੜਾਂ ਹੀ ਪਾਪ ਕੀਤੇ, ਤੂੰ ਖੰਡਨ ਕਰ ਦਿੰਦਾ। ਇਸ ਕਰਕੇ ਅਣਕ ਵਿਧੀ ਸਮਝਾਵੋ, ਉਹ ਸਾਨੂੰ ਸਮਝਾ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਮਨ ਨੂੰ ਸਮਝਾ ਰਹੀ ਹੈ। ਦੇਖੋ ਅਲੱਗ ਅਲੱਗ ਤਰੀਕਿਆਂ ਨਾਲ ਸਮਝਾਇਆ ਜਾ ਰਿਹਾ। ਅੱਜ ਦੇ ਸ਼ਬਦ ਜੀ ਦੋ ਤਰੀਕੇ, ਪਤੀ ਪਤਨੀ ਦਾ ਰਿਸ਼ਤਾ, ਦੂਜਾ ਬੱਚੇ ਦਾ ਅਤੇ

ਸਿੱਧਾ ਦਾ ਰਸਤਾ ਸਮਝਾਤਾ ਅੱਜ ਦੇ ਸ਼ਬਦ 'ਚ ਹਮ ਮੁਬਾਰਕ ਤੁਮਰੇ ਧਾਰੇ। ਇਸ ਕਰਕੇ ਉਹ ਵਾਹਿਗੁਰੂ ਬੜੇ ਤਰੀਕਿਆਂ ਨਾਲ ਸਮਝਾ ਰਿਹਾ ਸਾਨੂੰ ਵੀ ਕਿਸੇ ਤਰੀਕੇ ਨਾਲ ਸਮਝ ਜਾਣ। ਗੱਲ ਇੱਕੋ ਹੀ ਆ ਗੁਰਬਾਣੀ ਦੇ ਵਿੱਚ, ਜਿਹਨੂੰ ਕਹਿੰਦੇ ਨਾ ਨਾਨਕ ਲੇਖਾ ਇੱਕ ਗੱਲ ਹੋਰ ਹੋਮੇ ਝੱਕਣਾ ਝਾਕ, ਜਿਹਨੂੰ ਇੱਕ ਗੱਲ ਸਮਝ ਆ ਗਈ ਉਹ ਸਾਰੇ ਤਰੀਕੇ ਹੀ ਉਹਨੂੰ ਸਮਝ ਆ ਗਏ। ਇਹ ਅਲੱਗ ਅਲੱਗ ਵਿਧੀਆਂ ਦੁਆਰਾ ਗੁਰਬਾਣੀ ਦੇ ਵਿੱਚ ਵੀ ਅਲੱਗ ਅਲੱਗ ਭਾਸ਼ਾ 'ਚ ਵੀ ਕੋਈ ਕਿਸੇ ਭਾਸ਼ਾ ਦਾ ਹੋਊਗਾ ਉਹ ਕਿਸੇ ਭਾਸ਼ਾ ਨੂੰ ਜਾਣਦਾ ਹੋਊ ਇਹ ਸਮਝ ਜਾਣ। ਗੱਲ ਗੱਲ ਤਾਂ ਇੰਨੀ ਹੋਈ ਆ ਵੀ ਇਹਨਾਂ ਨੂੰ ਪਤਾ ਲੱਗ ਜਾਵੇ। ਇਸ ਕਰਕੇ ਅਣਕ ਵਿਧੀ ਸਮਝਾਵੋ, ਪਤਾ ਨਹੀਂ ਕਿੰਨੀਆਂ ਕੁ ਵਿਧੀਆਂ ਦੁਆਰਾ ਤੂੰ ਸਾਨੂੰ ਸਮਝਾ ਰਿਹਾ। ਹਮ ਅਗਿਆਨ ਅਲਪ ਮਤ ਤੋਰੀ ਤੁਮ ਆਪਣ ਬਿਰਦ ਰਖਾਵੋ, ਸਾਡੀ ਮਤ ਨਹੀਂ ਹੈ ਇੰਨੀ ਕਿ ਅਸੀਂ ਤੈਨੂੰ ਸਮਝ ਸਕੀਏ, ਤੇਰੀ ਗੱਲ ਨੂੰ ਵੀ ਸਮਝ ਸਕੀਏ। ਹਮ ਅਗਿਆਨ, ਇਹ ਬੇਨਤੀਆਂ ਕਰਨ ਦੇ ਤਰੀਕੇ ਹੈ ਗੁਰੂ ਅੱਗੇ। ਅਲਪ ਮਤ ਥੋੜ੍ਹੀ, ਸਾਡੀ ਤਾਂ ਮਤ ਹੀ ਹੈ ਨਹੀਂ ਕਿ ਵੀ ਤੇਰੀ ਗੱਲ ਨੂੰ ਅਸੀਂ ਸਮਝ ਸਕੀਏ। ਤੂੰ ਆਪ ਹੀ ਕਿਰਪਾ ਕਰਕੇ, ਤੇਰਾ ਸੁਭਾਅ ਹੈ ਤੂੰ ਹੀ ਫਿਰ ਇਹ ਸਾਡੀ ਗੱਲ, ਤੇਰੀ ਜਿਹੜੀ ਗੱਲ ਸਾਡੇ ਹਿਰਦੇ 'ਚ ਵੱਸ ਜਾਵੇ। ਆਪਣ ਬਿਰਧ ਰਖਾਵੋ, ਤੇਰਾ ਸੁਭਾਅ ਹੈ ਜਿਹੜਾ ਤੇਰੀ ਸ਼ਰਨ 'ਚ ਆ ਜਾਂਦਾ ਉਹਨੂੰ ਤੂੰ ਕੰਠ ਨਾਲ ਲਾ ਲੈਂਦਾ। ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਸੁਭਾਅ ਹੈ, ਕਹਿੰਦੇ ਸ਼ਰਨ ਆਵੇ ਤਾਂ ਸਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ, ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ। ਹੁਣ ਜਿਹੜੀ ਸ਼ਰਨ ਹੈ ਇੱਕ ਦੀ ਲੈਣੀ ਹੈ, ਇੱਕੋ ਗੁਰੂ ਹੈ ਇੱਕੋ ਹੀ ਪਰਮਾਤਮਾ ਹੈ। ਇਸ ਕਰਕੇ ਜਿਹੜੇ ਸ਼ਰਨ 'ਚ ਆ ਜਾਂਦੇ ਨੇ, ਸਾਡਾ ਮਨ ਕਿਸੇ ਦੂਜੇ ਦੀ ਸ਼ਰਨ 'ਚ ਹੁੰਦਾ, ਦੂਜੇ ਦੀ ਟੇਕ ਹੁੰਦੀ ਹੈ, ਸਾਨੂੰ ਕਿਸੇ ਨਾ ਕਿਸੇ ਦਾ ਆਸਰਾ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਤੁਮਰੀ ਸ਼ਰਨ ਤੁਮਾਰੀ ਆਸਾ, ਆਸਾ ਵੀ ਪਰਮਾਤਮਾ 'ਤੇ ਰੱਖਣੀ ਹੈ, ਇੱਕੋ ਹੀ ਆਸ ਪਰਮਾਤਮਾ 'ਤੇ ਵੀ ਮੈਂ ਜੋ ਵੀ ਹੈ ਉਹ ਮੇਰੀ ਹਰ ਇੱਕ ਆਸਾ ਪੂਰੀ ਕਰਦਾ। ਜਿਹਨੂੰ ਮਹਾਰਾਜ ਕਹਿੰਦੇ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈ ਹੈ ਮੇਰੇ ਜੀੜੇ ਤਾਂ ਸਰਬ ਸੁੱਖ ਪਾਵੇ ਮੇਰੇ ਮਨਾਂ। ਇਸ ਕਰਕੇ ਆਸਾ ਵੀ ਸਾਡੀਆਂ ਸਾਰੀਆਂ ਉਹੀ ਪੂਰੀਆਂ ਕਰਦਾ। ਤੁਮ ਹੀ ਸੱਜਣ ਸਹੇਲੇ, ਉਹੀ ਸਾਡਾ ਮਿੱਤਰ ਹੈ, ਅਸਲੀ ਸੱਜਣ ਹੈ, ਹੋਰ ਕੋਈ ਦੁਨੀਆਂ 'ਚ ਬਾਕੀ ਸੱਜਣ ਸਾਰੇ ਇਹ ਤਨ ਤੱਕ ਦੇ ਸੱਜਣ ਆ, ਇਹ ਮਨ ਦਾ ਸੱਜਣ ਪਰਮਾਤਮਾ ਹੈ। ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਹੇ ਵਾਹਿਗੁਰੂ ਮੈਂ ਤੇਰੀ ਸ਼ਰਨ 'ਚ ਆ ਗਿਆ, ਤੂੰ ਰੱਖਿਆ ਕਰਦਾ ਜਿਹੜਾ ਤੇਰੀ ਸ਼ਰਨ 'ਚ ਆਉਂਦਾ, ਰੱਖਣ ਹਾਰਾ। ਇਸ ਕਰਕੇ ਮੇਰੀ ਤੂੰ ਰੱਖ, ਦਿਆਲੂ ਹਾਂ ਤੂੰ, ਕਿਰਪਾਲੂ ਹਾਂ, ਮੈਂ ਤੇਰੇ ਘਰ ਦਾ ਗੋਲਾ, ਮੈਂ ਗੁਲਾਮ ਹਾਂ, ਤੇਰੇ ਘਰ ਦਾ ਦਾਸ ਹਾਂ, ਚਾਕਰ ਹਾਂ, ਨੌਕਰ ਹਾਂ। ਇਸ ਕਰਕੇ ਇਸ ਚੌਕਰ ਚਾਕਰ ਨੌਕਰ 'ਤੇ ਬੇਨਤੀ ਹੈ, ਤੂੰ ਆਪਣੇ ਕੰਮ 'ਤੇ ਲਾ ਲਾ। ਜਿਹਦੇ 'ਤੇ ਉਹ ਕਿਰਪਾ ਕਰਦਾ, ਜੋ ਜਿਹਦੇ 'ਤੇ ਪਰਮਾਤਮਾ ਕਿਰਪਾ ਕਰਦਾ ਉਹਨੂੰ ਆਪਣੇ ਕੰਮ 'ਤੇ ਲਾ ਲੈਂਦਾ। ਉਹਦਾ ਕੰਮ ਕੀ ਹੈ? ਉਹਦੀ ਉਸਤਤ, ਉਹਦੀ ਗਾਇਨ ਕਰਕੇ, ਜਿਵੇਂ ਵੀ ਉਹਦੀ ਉਸਤਤ ਕਰਦੇ ਹਾਂ ਆਪਾਂ, ਹੁਣ ਗੁਰਮੁਖਾਂ ਪਾਸੋਂ ਆਪਾਂ ਅੰਮ੍ਰਿਤਮਈ ਕੀਰਤਨ ਸਰਵਣ ਕਰਨਾ, ਇਹ ਵੀ ਉਹਦੀ ਉਸਤਤ ਹੈ, ਕੀਰਤਨ ਕੀਰਤੀ। ਇਸ ਕਰਕੇ ਜਿਹਦੇ 'ਤੇ ਤੂੰ ਕਹਿੰਦੇ ਬਖਸ਼ਿਸ਼ ਕਰ ਦਿੰਦਾ, ਤੂੰ ਆਪਣੇ ਗੁਣਾਂ ਨੂੰ ਗਾਇਨ ਕਰਨ ਲਾ ਦਿੰਦਾ, ਇਹ ਤੇਰੀ ਰਹਿਮਤ ਹੈ, ਉਹਦੀ ਰਹਿਮਤ ਦਾ ਸਦਕਾ ਆਪਾਂ ਸਾਰੇ ਇਕੱਠੇ ਹੁੰਦੇ ਹਾਂ ਸਤਿਗੁਰ ਦੀ ਹਜ਼ੂਰੀ 'ਚ। ਗੁਰੂ ਕਿਰਪਾ ਕਰਨ, ਗੁਰਬਾਣੀ ਗਾਦ ਬੋਧ ਦਾ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ 'ਤੇ ਗੁਰੂ ਬਖਸ਼ਣ ਹਾਰਾ ਬਖਸ਼ ਦੇਣਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ

ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀਓ। ਗਾਉੜੀ ਸੁਖਮਣੀ ਮਹੱਲਾ ਪੰਜਵਾਂ, ਸਲੋਕ ਇੱਕ। ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹ, ਜੁਗਾਦ ਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਨਮਹ। ਅਸ਼ਟਪਦੀ ਸਿਮਰੋ ਸਿਮਰ ਸਿਮਰ, ਸੁਖ ਪਾਵੋ ਕਲ ਕਲੇਸ਼, ਤਨ ਮਹਿ ਮਿਟਾਵੋ। ਸਿਮਰੋ ਜਾਸ ਬੇਸੰਪਰ ਇਕ, ਨਾਮ ਜਪਤ ਅਗਣਤ ਅਨੇਕ। ਵੇਦ ਪੁਰਾਣ ਸਿਮਰਤ ਸਦਾਖਿਆਰ, ਕੀਨੇ ਰਾਮ ਨਾਮ ਇਕ ਆਖਿਆਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨ ਆਵੇ। ਕਾਂਖੀ ਏਕ ਦਰਸ ਤੁਹਾਰੋ, ਨਾਨਕ ਹੁਣ ਸੰਗ ਮੋਹਿ ਉਦਾਰੋ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਬ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੇ, ਪ੍ਰਭ ਕੈ ਸਿਮਰਨ ਦੁਸ਼ਮਣ ਉਤਰੈ। ਪ੍ਰਭ ਸਿਮਰਤ ਕਛੁ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਣਦਨ ਜਾਗੇ। ਪ੍ਰਭ ਕੈ ਸਿਮਰਨ ਪਹੁ ਨਾਮ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾਉ ਸੰਤਾਪੈ। ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਬ ਨਿਦਾਨ, ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਣਸੇ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦੁਰਗੇ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕਾ ਸਿਮਰਨ ਸੁਫਲ ਫਲਾ। ਸੇ ਸਿਮਰੇ ਜਿਨੇ ਆਪ ਸਿਮਰਾਏ, ਨਾਨਕ ਤਾ ਕੇ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰੇ ਮੂਚਾ। ਪ੍ਰਭ ਕਾ ਸਿਮਰਨ ਆਵ ਤ੍ਰਿਸ਼ਨਾ ਬੁਝਾਏ, ਪ੍ਰਭ ਕਾ ਸਿਮਰਨ ਸਭ ਕੇ ਸੁਝਾਏ। ਪ੍ਰਭ ਕਾ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨ ਲਾਵ। ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਭਕ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖ ਵਾਸੀ, ਪ੍ਰਭ ਕਉ ਸਿਮਰੈ ਸਦਾ ਅਵਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਨ ਨਿਰਮ ਰੀਤਾ। ਪ੍ਰਭ ਕੋ ਸਿਮਰੈ ਤਨ ਅਨੰਦ ਕਨੇਰੇ, ਪ੍ਰਭ ਕਉ ਸਿਮਰੈ ਬਸੈ ਹਰ ਨੇਰੇ। ਸੰਤ ਕਿਰਪਾ ਤੇ ਅਣਦਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬ ਹੂਨਾ ਚੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰਹਿ ਸੇ ਜਾਨਵ ਜਿਨ ਕੋ ਪ੍ਰਮਾਇਆ, ਨਾਨਕ ਤਿਨ ਜਾਨਵ ਸਰਨੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ। ਹਰ ਸਿਮਰਨ ਪਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਤਰਨ, ਸਿਮਰ ਸਿਮਰ ਹਰ ਕਾਰਨ ਕਰਨ। ਹਰ ਸਿਮਰਨ ਕੀਓ ਸਗਲ ਆਕਾਰ ਆਓ, ਹਰ ਸਿਮਰਨ ਮੈਂ ਆਪ ਨਿਰੰਕਾਰ ਆਓ। ਕਰ ਕਿਰਪਾ ਜਿਸ ਆਪ ਬੁਝਾਇਆਓ, ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ। ਸਲੋਕ ਦੀਨ ਦਰਦ ਦੁੱਖ ਪੰਜਨਾ, ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ। ਨਾਨਕ ਕੇ ਪ੍ਰਭ ਸਾਥ, ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾ, ਨਾਮ ਤੇਰੇ ਸੰਗ ਸਹਾਈ ਜ ਮਹਾ ਭਿਆਨ। ਦੂਤ ਜਮ ਦਲੈ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸ਼ਕਿਲ ਹੋਵੇ ਅਤਿ ਉਪਾਰੀ। ਹਰ ਕੋ ਨਾਮ ਔਖਿਨ ਮਹਿ ਉਦਾਰੀ, ਅਨਕ ਪੁਨਹਿ ਚਨ ਕਰਤ ਨਹੀਂ ਤਰੇ।
ਹਰ ਕੋ ਨਾਮ ਕੋਟ ਪਾਵੋ ਪਰ ਹਰੇ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਦ ਨਾਮ ਪਰੈ, ਹਰ ਕਾ ਨਾਮ ਜਪਤ ਨੇਸੋ ਤਰਿਆਨ ਕੁਮਾਇਆ, ਰੰਗ ਤਿਖ ਨ ਬੁਝਾਵੇ, ਹਰ ਕਾ ਨਾਮ ਜਪਤ ਆਖਾਵੈ, ਜੇ ਮਾਰਗਿ ਉਜਾਤਿ ਅਕੇਲਾ ਉਤੈ, ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਏ, ਨਾਨਕ ਗੁਰਮੁਖ ਪਰਮ ਗਤ ਪਾਈਐ, ਸੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਈ, ਅਨਕ ਬਿਗਨ ਜਾਇ ਸੰਗਾਰੇ, ਹਰ ਕਾ ਨਾਮ ਤਤ ਕਾਲ ਉਦਾਰੇ, ਅਨਕ ਜੋ ਜਨਮੇ ਮਰ ਜਾਮ, ਨਾਮ ਜਪਤ ਪਾਵੇ ਵਿਸਰਾਮ, ਹੋ ਮੈਲਾ ਮਲ ਕਬ ਹੁਨਾ ਧੋਵੇ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧਕੈ ਸੰਗ, ਜਿਹ ਮਾਰ ਕੇ ਗਨੈ ਜਾਹੇ ਨਾ ਕੋਸਾ, ਹਰ ਕਾ ਨਾਮ ਉਆ ਸੰਗ ਤੋਸਾ, ਜੈ ਭੈਂਡੇ ਮਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸੇ ਜਾਨੂ, ਹਰ ਕਾ ਨਾਮ ਓ ਤੈ ਨਾਲ ਪਛਾਨੂ, ਜੈ ਮਹਾਂ ਭਿਆਨ ਤਪਤ ਬਹੁ ਖਾਮ ਓ ਤੈ, ਹਰ ਕੇ ਨਾਮ ਕੀ ਤੁਮਿ ਉਪਰਸ਼ਾਮ, ਜਹਾਂ ਤਿਰਖਾ ਮਨ ਤੁਜ ਆ ਕਰਖੈ, ਤਹਿ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ, ਹਰਿ ਕਾ ਨਾਮ ਦਾਸ ਕੀ ਓਟ, ਹਰਿ ਕੇ ਨਾਮ ਉਦਰੇ ਜਨ ਕੋਟ, ਹਰਿ ਜਸ ਕਰਤ ਸੰਤ ਦਿਨ ਰਾਤ, ਹਰਿ ਹਰਿ ਔਖਦ ਸਾਧਕ ਮਾਤ, ਹਰਿ ਜਨ ਕੈ ਹਰਿ ਨਾਮ ਨਿਧਾਨ, ਪਾਰ ਬਿਨ ਕੀਨੋ ਦਾਨ, ਮੰਤਰ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਿਵੇਕੈ, ਹਰਿ ਕਾ ਨਾਮ ਜਨ ਕੋ ਮੁਕਤ ਜੁਗਤਾਉ, ਹਰਿ ਕੇ ਨਾਮ ਜਨ ਕੋ ਤ੍ਰਿਪਤ ਭੁਗਤਾਉ, ਹਰਿ ਕਾ ਨਾਮ ਜਨ ਕਾ ਰੂਪ ਰੰਗ, ਹਰਿ ਨਾਮ ਜਪਤ ਕਬ ਪਰੇ ਨ ਭੰਗ, ਹਰਿ ਕਾ ਨਾਮ ਜਨ ਕੀ ਵਡਿਆਈ, ਹਰਿ ਕੇ ਨਾਮ ਜਨ ਸੋਭਾ ਪਾਈ, ਹਰਿ ਕਾ ਨਾਮ ਜਨ ਕੋ ਭੋਗ ਜੋਗ, ਹਰਿ ਨਾਮ ਜਪਤ ਕਸ ਨਾਹੇ ਵਿਯੋਗ, ਜਨ ਰਤਿ ਹਰਿ ਨਾਮ ਕੀ ਸੇਵਾ, ਨਾਨਕ ਪੂਜੈ ਹਰਿ ਹਰਿ ਦੇਵ, ਹਰਿ ਹਰਿ ਜਨ ਕੇ ਮਾਲ ਖਜੀਨਾ, ਹਰ ਧਨ ਜਨ ਕੁਆ ਪ੍ਰਭ ਦੀਨਾ, ਹਰ ਹਰ ਜਨ ਕੇ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਭੋਜਨ ਹਰ ਰਸ ਰਾਤੇ, ਸੁਨ ਸਮਾ ਨਾਮ ਰਸ ਮਾਤੇ, ਅੱਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਸਭੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੈ ਪਾਰ ਜਾਤੇ, ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੇ ਕਥਾ, ਨਾਮ ਸੁਣਤ ਦਰਦ ਦੁੱਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਉਦਰਤ ਸਭ ਨਸੈ, ਸੰਤ ਕਾ ਸੰਗ ਬੁੜਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੋਲ ਕਾ ਸੇਵਨ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਇ ਸਲੋਕ, ਬਹੁ ਸਾਸ ਤਰ ਬਹੁ ਸਿਮਰਤੀ ਪੇਕੇ ਸਰਬ ਟੋਲੈ, ਪੁਜ ਸੁਨਾਈ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ ਖੱਟ, ਸਾਸ ਤਰ ਸਿਮਰਤ ਵਖਿਆਣ, ਜੋਗ ਅਭਿਆਸ ਕਰਮ ਧਰਮ ਕਿਰਿਆ, ਸੁਰ ਤਿਆਗ ਬੰਨ ਮਦੇ ਫਰਿਆਨਕ ਪ੍ਰਕਾਰ, ਕੀਏ ਬਹੁ ਜਤਨ ਪੁੰਨ ਦਾਨ ਹੋਮੇ ਬਹੁ ਰਤਨ, ਸ੍ਰੀ ਕਟਾ ਹੋਮੇ ਕਰ ਰਾਤੀ, ਵਰਤਨੇਮ ਕਰੇ ਬਹੁ ਪਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ, ਨੌ ਖੰਡ ਪ੍ਰਿਥਵੀ ਫਿਰ ਚਿਰ ਜੀਵੈ, ਮਹਾ ਉਦਾਸ ਤਪੀਸਰ ਥੀਵੇ ਅਗਨ ਮਾਹੇ, ਹੋ ਮਤ ਪ੍ਰਾਣ ਕਨਕ ਅਸਭ ਹੈ ਰੂਪਮ ਦਾਨ, ਨਿਉਲੀ ਕਰਮ ਕਰੇ ਬਹੁ ਆਸਣ, ਜੈਨ ਮਾਰਗ ਸੰਜਮਿਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤੋ ਵੀ ਹੋਮੈ ਮੈਲ ਜਾਵੇ, ਹਰਿ ਕੇ ਨਾਮ ਸੰਸਾਰ ਕਸ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾਨ ਨਮਨ ਤੇ ਹੁਟੈ, ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲਾ ਤਨ ਤੇ ਜਾ, ਤਿਸ ਦੇਹੀ ਕਬੋ ਸਾਧਨਾ ਕਰੇ, ਮਨ ਤੇ ਕਬ ਹੁਨਾ ਵੇਖਿਆ ਟਰੈ, ਜਲ ਧੋਵੈ ਬਹੁ ਦੇਹ ਨੀਤ, ਸੋਧ ਕਹਾਂ ਹੋਏ ਕਾਚੀ ਪੀਤ, ਮਨ ਹਰਿ ਕੇ ਨਾਮ ਕੇ ਮਹਿਮਾ ਊਚ, ਨਾਨਕ ਨਾਮ ਉਦਰੈ ਪਤਤ ਬਹੁ ਮੂਚ, ਬਹੁਤ ਸਿਆਣਪ ਜਮਕਾ ਪਾਉ ਵਿਆਪੇ, ਅਨਕ ਜਤਨ ਕਾਰ ਤ੍ਰਿਸ਼ਣਨਾ ਧਰਾਪੇ, ਪੇਖ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਵ ਦਰਗੇ ਨਹੀਂ ਸੁਜੈ, ਸੂਟ ਸ ਨਾਹੀਂ ਉਬ ਪਿਆਲ, ਮੋਹੇ ਵਿਆਪੇ ਮਾਇਆ ਜਾਲ, ਵਰਕਰ ਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ, ਹਰਿ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿਜ ਸੋ ਪਹਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੇ, ਜੇ ਕੋਈ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋਈ ਆਪਣੀ ਸੋਭਾ ਲੋਰੇ, ਸਾਧ ਸੰਗ ਇਹ ਹੋਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾਂ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਖੈ ਬਲ ਮਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੇ ਅਭਿਮਾਨ,
ਆਪ ਸਿਖਾਉ ਜੋ ਜਾਣੇ ਨੀਚਾ ਸੋ ਗਿਆਨੀਐ ਸਤਿ ਊਚਾ ਜਾਖਾ ਮਨ ਹੋਇ ਸਗਲ ਕੀਰੀਨਾ ਹਰਿ ਹਰਿ ਨਾਮ ਤਿਨ ਕੱਢ ਕੱਢ ਚੀਨਾ ਮਨ ਆਪਣੇ ਤੇ ਬਰਾ ਮੇਟਾਨਾ ਭੇਖੇ ਸਗਲ ਸ੍ਰਿਸ਼ਟ ਸਾਜਨਾ ਸੂਖ ਦੁਖ ਜਨ ਸਾਮ ਦ੍ਰਿਸੁਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕਉ ਤਨ ਤੇਰੋ ਨਾਉ ਨਿਥਾਵਿ ਕੋ ਨਾਉ ਤੇਰਾ ਥਾਉ ਨਿਮਾਨਿ ਕੋ ਪ੍ਰਭ ਤੇਰੋ ਮਾਨ ਸਲਕਟਾ ਕੋ ਦੇਵ ਹੋ ਦਾਨ ਕਰਨ ਕਰਾਵਨਹਾਰ ਸਵਾਮੀ ਸਗਲ ਘਟਾਉ ਕੇ ਅੰਤਰਜਾਮੀ ਆਪਣੀ ਗਤ ਮਿਤ ਜਨ ਨੂੰ ਆਪੇ ਆਪਣ ਸੰਗ ਆਪ ਪ੍ਰਵਰਾਤੇ ਤੁਮਰੀ ਉਸ ਤਤ ਤੁਮ ਤੇ ਹੋਏ ਨਾਨਕ ਵਰਨਾ ਜਾਣ ਸਕੋਏ ਸਰਬ ਧਰਮ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹੇ ਉੱਤਮ ਥਾਨ ਨਾਨਕ ਜਿਹੇ ਕਟ ਵਸੇ ਹਰ ਨਾਮ ਸਲੋਕ ਨਿਰਗੁਨਿਆਰ ਏਅਨਿਆ ਸੋ ਪ੍ਰਭ ਸਦਾ ਸੰਭਾਲੋ ਜਿਨ ਕੀਆ ਤੇ ਚੀਤ ਰੱਖੋ ਨਾਨਕ ਨਿਭ ਹੀ ਨਾਲ ਅਸਤਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਮੰਡ ਉਂਦਰ ਸੁਟਾਨੀ ਜੰਤੂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਨੇ ਉਭਾਰਿਆ ਬਾਰ ਬਿਵਸਥਾ ਤੁਝੇ ਪਿਆਰੇ ਦੂਦ ਪਰ ਜੋਬਣ ਭੋਜਨ ਸੁਖ ਸੂਦ ਬਿਰਦ ਪਿਹਾਉ ਪ੍ਰਸਾਗ ਸੈਣ ਮੁਖ ਅਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਸੂ ਨਾ ਬੂਜੇ ਬਖਸ਼ ਲਿਓ ਤੂੰ ਨਾਨਕ ਸੀਜੇ ਜਿਹੇ ਪ੍ਰਸਾਦ ਤਰੁਪ ਸੁਖ ਬਸੈ ਸੁਧ ਪ੍ਰਾਤ ਮੀਤ ਬਣਤਾ ਸੰਗ ਹਸੈ ਜੇ ਪ੍ਰਸਾਦ ਪੀਵ ਸੀਤਲ ਜਲਾ ਸੁਖਦਾਈ ਪਾਵਣ ਪਾਵ ਕੇ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਤ ਬਸਾਉ ਦਿਨ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਬਰ ਸੰਗ ਰਚਨਾ ਸੇ ਦੁਖ ਮੂੜ ਅੰਧ ਬਿਆਪੇ ਨਾਨਕਾ ਡੋਲਿਹੁ ਪ੍ਰਭ ਆਪੇ ਆਦਿ ਅੰਤ ਜੋ ਰਾਖਨਹਾਰ ਤਿਸ ਸਿਉ ਪ੍ਰੀਤ ਨਾ ਕਰੈ ਗੁਵਾਰ ਜਾਂ ਕਿਸੇ ਵਾ ਨਾਮ ਨਿਧ ਪਾਵੈ ਤਾਸੁ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾ ਕੋਈ ਅੰਦਾ ਜਾਨ ਤੂਰ ਜਾ ਕੇ ਟਹਿਰ ਪਾਵੇ ਦਰਗੇ ਮਾਣ ਤਿਸ ਬਸਾਰੈ ਮੁਗਦ ਅਜਾਣ ਸਦਾ ਸਦਾ ਪੂਰਨਹਾਰ ਨਾਨਕ ਰਖਨਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਸੁਣਨਾ ਸੁ ਅਸਥਿਰ ਕਰ ਮਾਨੇ ਜੋ ਹੋਵਣ ਸੁ ਦੂਰ ਪਰਾਨੇ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਾਰ ਹਰੇ ਚੰਦਨ ਲੇਪ ਉਤਾਰੇ ਤੋਏ ਗਰ ਤਪ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਖਰਾਲ ਨਾਨਕਾ ਡੋਲਿਹੁ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਹਰ ਭੇਕ ਅੰਤਰ ਮਲ ਮਾਇਆ ਸਪਸ ਨਾਹੀਂ ਕਸ ਕਰੇ ਏਸ ਪਾਇ ਬਾਹਰ ਗਿਆਨ ਧਿਆਣੀ ਇਸ ਨਾਲ ਅੰਤਰ ਵਿਆਪੇ ਲੋਭ ਸੁਵਾਨ ਅੰਤਰ ਅਗਣ ਬਾਹਰ ਧਨ ਸੁਵਾਹ ਗਲ ਪਾਤਰ ਕੈਸੇ ਤਰਿਆ ਥਾਹ ਜਾ ਕੇ ਅੰਤਰ ਬਸੇ ਪ੍ਰਵਿਆਪ ਨਾਨਕ ਤੇਜਨ ਸਹਿਜ ਸਮਾਧ ਸੁਨਿੰਦਾ ਕੈਸੇ ਮਾਰਗ ਪਾਵੈ ਕਰ ਗੈ ਲਿਹੁ ਉੜਨੇ ਬਹਾਵੈ ਕਹਾਂ ਬਜਾਰਤ ਬੁਝ ਡੋਰਾ ਨਿਸ ਕਹੀਐ ਤੋ ਸਮਝੇ ਭੋਰਾ ਕਹਾਂ ਬਿਸਨ ਪਦ ਗਾਵੇ ਗੁੰਗ ਜਤਨ ਕਰੇ ਤੋ ਬਿਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਵਾਪਸ ਗਾਵਣ ਕਰਤਾਰ ਕੁਰਨਾਮੈ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੇ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈਰਾਈ ਤਾਸ ਪ੍ਰੀਤ ਬਲੂਆ ਕੇ ਗ੍ਰਹਿ ਪੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਨ ਮਨਹਿ ਪ੍ਰਤੀਤ ਕਾਲੇ ਮੂੜੇ ਚੀਤ ਬੈਰ ਬਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋ ਐਂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਾਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਾਹਿਬ ਤੇਰੀ ਰਾਸ ਤੁਮ ਆਦਿ ਪਿਤਾ ਬਾਲਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਨੇਰੇ ਕੋਈ ਨਾ ਜਾਣੇ ਤੁਮਰੇ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੁਹਾਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਛੋੜ ਕਹਿ ਲਾਗਿਆਂ ਨ ਸੁਆਏ ਨਾਨਕ ਕਹੋ ਨਾ ਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਮਦੀ ਦਸ ਬਸਤੁਲੇ ਪਾਸੇ ਪਾਵੇਕ ਬਸਤ ਕਾਰਨ ਬੇਖੋਟ ਗਵਾਵੇਕ ਪੀ ਨਾ ਦੇ ਦਸ ਪੀ ਹਿਰਲੇ ਤੋ ਮੂੜਾ ਕਹੋ ਕਹਾਉ ਕਰੇ ਜਿਸ ਠਾਕਰ ਸੋ ਨਾਹੀਂ ਚਾਰਾ ਤਾਕੋ ਕੀ ਜੇ ਸਾ ਨਮ ਸਕਾਰਾ ਜਾ ਕੇ ਮਨ ਲੱਗਿਆ ਬ੍ਰਹਮ ਮੀਠਾ ਸਰਬ ਸੋਕ ਤਾਹੋ ਮਨ ਬੂਟਾ ਜਿਸ ਜਾਣੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿੰਨ ਪਾਇਆ ਅਗਨਤ ਸਾਹੋ ਆਪਣੀ ਦੇਰਾ ਸੋ ਖਾਤ ਪੀਤ ਬਰਤ ਅਨ ਦੇ ਉਲਾਸ ਆਪਣੀਆਂ ਮਾਨਕਾ ਸੁਭਾਵ ਸਾਹੋ ਲੇ
ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀ ਤਾਪ ਹੀ ਖੋਵੈ ਬੋਰ ਸੁਖਾ ਬੇਸੁਵਾਸ ਨ ਹੋਵੈ ਜਿਸ ਕੀ ਬਸੈ ਅੱਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸ ਤੇ ਚਉ ਗੁਣ ਕਰੇ ਨਿਹਾਲੋ ਨਾਨਕ ਸਾਹਿਬ ਸਦਾ ਦਿਆਲ ਅਨਕ ਪਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਣਿਆ ਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਣਸੈ ਉਹ ਮਨ ਪਛਤਾਵੈ ਜੋ ਦਿਸੈ ਸੋ ਚਾਲਨਹਾਰ ਲਪਟ ਰਹੋ ਤੇ ਅੰਧ ਅੰਧਾਰ ਬਟਾਵ ਸੋ ਜਲਾਵੇ ਨੇਹੇ ਤਾ ਗੁਆਤ ਨਿਆਵੇ ਕੇਹੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਾਰ ਕਿਰਪਾ ਨਾਨਕਾ ਬਲੈ ਲਾਈ ਮਿਥ ਤਨ ਤਨ ਕੁਟੰਬ ਸੁਭਾਇਆ ਮਿਥ ਹਉਮੈ ਮਮਤਾ ਮਾਇਆ ਮਿਥ ਰਾਜ ਬਣਤਨ ਮਾਰ ਮਿਥ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਭ ਬਸ ਤਰਾ ਮਿਥ ਰੰਗ ਸੰਗ ਮਾਇਆ ਭੇਖ ਹਸਤਾ ਮਿਥ ਤ੍ਰੋਹ ਮੋਹਿ ਅਭਿਮਾਨ ਮਿਥਿਆ ਆਪ ਸਿਉ ਪਰ ਕਰਤ ਗੋਮਾਨ ਅਸ ਤਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਮਨ ਪਰ ਨਿੰਦਾ ਸੁਣੇ ਮਿਥ ਹਸਤ ਪਰ ਦਰਭ ਕੋਹਿ ਰਹੈ ਮਿਥਿਆ ਨੇਤਰ ਪੇਖਤ ਪਾਰ ਤ੍ਰਿਆ ਰੂਪਾਦ ਮਿਥ ਰਸਨ ਪੁਨ ਅਨੁਸਵਾਦ ਮਿਥ ਚਰਨ ਪਰ ਵਿਕਾਰ ਕੋ ਤਾਵ ਹੈ ਮਿਥ ਮਨ ਪਰ ਲੋਭ ਲੁਭਾਵ ਹੈ ਮਿਥ ਤਨ ਨਹੀਂ ਪਾਰ ਉਪਕਾਰ ਮਿਥ ਬਾਸ ਲੇਤ ਬੇਕਾਰਾ ਬਿਨ ਬੂਜੈ ਮਿਥਿਆ ਸਭ ਪਹੇ ਸਫਲ ਦੇਹੇ ਨਾਨਕ ਹਰ ਹਰ ਨਾਮ ਲੈ ਬਿਰਤੀ ਸਾਗਤ ਕੀ ਆਰ ਜਾ ਸਹਜ ਬਿਨਾ ਕੇ ਹੋਵਦ ਸੂਚਾ ਬਿਰਤਨਾ ਬਿਨਾ ਤਨਿਆਂਦ ਮੁਖ ਆਵਤ ਤਾਕ ਦੁਰਗੰਧ ਬਿਨ ਸਿਮਰਨ ਬਿਰਤਾ ਬਿਹਾਇ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਤੇ ਸਭ ਕਾਮ ਜੋ ਕਿਰਪਨ ਕੇ ਨਿਰਾਰਤ ਦਾਮ ਤਨ ਤਨ ਤੇ ਜਨ ਜੇ ਖੜ ਵਿਸੂ ਹਰ ਨਾਵ ਨਾਨਕ ਧਾਗੇ ਬਲ ਬਜਾਓ ਰਹਿਤ ਅਵਰ ਕਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਾਨਨ ਹਾਰ ਪ੍ਰਭੂ ਪਰ ਬੀਨ ਅਵਾਰ ਭੇਖ ਨਾ ਕਾਹੂ ਭੀਨ ਅਵਰ ਉਪਦੇਸ ਆਪ ਨਾ ਕਰੇ ਆਵਤ ਜਾਵਤ ਜਨਮ ਮਰ ਜਿਸ ਕੇ ਅੰਤਰ ਬਸ ਨਿਰੰਕਾਰ ਤੇ ਕਿਸੇ ਤਰ੍ਹਾਂ ਸੰਸਾਰ ਜੋ ਤੁਮ ਪਨ ਤਿੰਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਰ ਬ੍ਰਹਮ ਸਭ ਜਾਣੇ ਆਪਣਾ ਕੀ ਆਪ ਹੈ ਮਨ ਆਪ ਆਪ ਆਪ ਕਰਤ ਨਿਬੇਰਾ ਕਿਸੇ ਦੂਰ ਜਨਾਵ ਕਿਸੇ ਬਿਝਾਵਤ ਨੇਰਾ ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕਸ ਜਾਣੇ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਇ ਥਾਨ ਤਨੰਤ ਰਿਹਾ ਸਮਾਇ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਾਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਹ ਪ੍ਰਸਾਦ ਸਤਿ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੋ ਗੰਧਤ ਤਨ ਲਾਭ ਹੈ ਤਿਸ ਸਿਮਰਤ ਪਰਮ ਗਤ ਪਾਵ ਹੈ ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਣ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸ ਤਿਆਗੋ ਕਤੇ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤੱਕ ਜਸ ਗਾ ਬੀਜੈ ਜੇ ਪ੍ਰਸਾਦ ਸਭ ਗੁਮਾਨੇ ਮੁਖ ਤਾਕੋ ਜਸ ਰਸਨ ਬਖਾਨੇ ਜਿਹੇ ਪ੍ਰਸਾਦ ਤੁਰਤ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦੁਰਗੀ ਮਾਨ ਭਾਵ ਹੈ ਨਾਨਕ ਪਤ ਸੇਤੀ ਕਰ ਜਾ ਵਹ ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਰਵਲ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿੰਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਾਪਤਾ ਕਹਿ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਾ ਸਿਮਰ ਪ੍ਰਭੂ ਚੈ ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਅਪੋਕਣ ਪਹਿਰੀ ਜੇ ਮਨ ਤਿਸ ਸਿਮਰਤ ਕਿਉਂ ਅਲਸ ਕੀ ਜੈ ਜੇ ਪ੍ਰਸਾਦ ਅਸਾਵਹ ਤੇ ਅਸਵਾਰੀ ਮਨ ਤਿਸ ਪ੍ਰਭ ਕੋ ਕਬ ਹੋ ਨਾ ਬਿਸਾਰੀ ਜਿਹੇ ਪ੍ਰਸਾਦ ਬਾਗ ਮਿਲਕ ਤਨਾ ਰਾਖ ਪਰੋਏ ਪ੍ਰਭ ਆਪਣੇ ਮਨਾਵ ਜਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਾਧਵ ਤਿਸੈ ਧਿਆਈ ਤਿਸੈ ਧਿਆ ਜੋ ਏਕ ਅਲਕ ਇਆਂ ਉਹ ਨਾਨਕ ਤੇਰੇ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਣ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹੇ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਬਰਾ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਸੁੰਦਰ ਰੂਪ ਸੋ ਪ੍ਰਭ ਸਿਮਰੋ ਸੰਧਿਆ ਰੂਪ ਜੇ ਪ੍ਰਸਾਦ ਨੇ ਕੀ ਜਾਤ
ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜੇ ਪ੍ਰਸਾਦ ਤੇਰੀ ਪਤ ਰਹੇ, ਗੁਰਪ੍ਰਸਾਦ ਨਾਨਕ ਜਸ ਕਹੇ, ਜੇ ਪ੍ਰਸਾਦ ਸੁਣੇ ਕਰਨਾਦ, ਜਿਹੇ ਪ੍ਰਸਾਦ ਪੇਕੇ ਬੇਸੁਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜ ਬਸਣਾ, ਜੇ ਪ੍ਰਸਾਦ ਹਸਤ ਕਰ ਚੱਲੇ, ਜੇ ਪ੍ਰਸਾਦ ਸਪੂਰਨ ਫੱਲੇ, ਜਿਹੇ ਪ੍ਰਸਾਦ ਪਰਮਗਤ ਪਾਵੈ, ਜੇ ਪ੍ਰਸਾਦ ਸੁਖ ਸਹਿਜ ਸਮਾਵੈ, ਸਭ ਪ੍ਰਭ ਤਿਆਗ ਬਰਕਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਬੇਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੁਤਾ ਕੋ ਜਾਪ, ਜਿਹੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਹਜੂਰੈ, ਜੇ ਪ੍ਰਸਾਦ ਪਾਵੇ ਸਾਚ ਰੇ ਮਨ ਮੇਰੇ ਤੂੰ ਤਾ ਸਿਉਰਾਚ, ਜੇ ਪ੍ਰਸਾਦ ਹਕੀਗਤ ਹੋਏ ਨਾਨਕ ਜਾਪ, ਜਪੈ ਜਪ ਸੋ ਆਪ, ਜਪਾਏ ਜਪੇ ਸੋ ਨਾ ਵਾਪੋ, ਗਾਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭ ਦਿਆ ਤੇ ਕਮਲ ਬਿਗਾਸ, ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਊਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਸੂ ਨਾ ਕਿਨ ਹੂੰ ਲੈ ਆਓ, ਜਿਤ ਜਿਤ ਲਾਵੋ ਤਿਤ ਲੱਗੇ ਹਰ ਨਾਥ, ਨਾਨਕ ਕਿਨ ਕਸੂ ਨਾਥ, ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕੇਸ ਮੁਕਤਾ ਹੋਏ ਸੁਣ ਮੀਤਾ, ਨਾਨਕ ਬਿਨ ਬੰਤਾ ਸਾਧ ਜਨਾ ਕੀ ਅਚਰ ਜਗਤਾ, ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧਕ ਸੰਗ ਬਿਟੇ ਅਭਿਮਾਨ, ਸਾਧ ਕੈ ਸੰਗ ਪ੍ਰਟੇ ਸੋ ਗਿਆਨ, ਸਾਧਕ ਸੰਗ ਬਜੇ ਪਰਮ ਨੇਰਾ, ਸਾਧ ਸੰਗ ਸਹੋਤਨ ਮੇਰਾ, ਸਾਧਕੈ ਸੰਗ ਪਾਏ ਨਾਮ ਰਤਨ, ਸਾਧਕੈ ਸੰਗ ਏਕ ਉਪਰ ਜਤਨ, ਸਾਧਕੀ ਮਹਿਮਾ ਬਨ ਕੌਣ ਪ੍ਰਾਨੀ, ਨਾਨਕ ਸਾਧਕੀ ਸੋਭਾ ਪ੍ਰਭ ਮਾਹੇ ਸਮਾਨੀ, ਸਾਧਕੈ ਸੰਗ ਅਗੋਚਰ ਮਿਲੈ, ਸਾਧਕ ਸੰਗ ਸਦਾ ਪਾਰ ਫੁੱਲੈ, ਸਾਧਕੈ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕਿਰੇਨ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨਕਤ ਹੂੰ ਧਾਵੈ, ਸਾਧ ਸੰਗ ਸਤਿਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦਸੁਣ ਸਾ ਮੀਤ, ਸਾਧੂ ਕੈ ਸੰਗ ਮਹਾਪਨੀਤ, ਸਾਧ ਸੰਗ ਕੇ ਸੁਨ ਹੀ ਬੈਰ, ਸਾਧਕ ਸੰਗ ਨ ਬੀਗਾ ਪੈਰ, ਸਾਧਕ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਨੇ ਪਰਮਾਨੰਦਾ, ਸਾਧਕ ਸੰਗ ਨਾਹੀ ਹੋ ਤਾਬ, ਸਾਧਕ ਸੰਗ ਤਜੇ ਸਵੇ ਆਪ, ਆਪ ਜਾਨੇ ਸਾਧ ਬਡਾਈ, ਨਾਨਕ ਸਾਧ ਪ੍ਰਭੂ ਬਣੇ ਆਈ, ਸਾਧਕ ਸੰਗ ਨ ਕਬ ਹੂੰ ਧਾਵੇ, ਸਾਧਕ ਸੰਗ ਸਦਾ ਸੁਖ ਪਾਵੇ, ਸਾਧ ਸੰਗ ਬਸਤੇ ਅਗੋਚਰ ਲਹੇ, ਸਾਧੂ ਕੈ ਸੰਗ ਅਜਰ ਸਹੇ, ਸਾਧਕ ਸੰਗ ਬਸੇ ਤਨ ਉਚਾਏ, ਸਾਧੂ ਕੈ ਸੰਗ ਮਹਿਲ ਪਹੁੰਚਾਏ, ਸਾਧਕ ਸੰਗ ਦੜੇ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਦਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕ ਸੰਗ ਸਭ ਕੁਲ ਉਧਾਰੇ, ਸਾਧ ਸੰਗ ਸਨਮੀਤ ਕੁਟੰਬ ਨਿਸ ਉਤਾਰੇ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਤਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਇ ਕਰੇ ਸੇਵਾ, ਸਾਧ ਕੈ ਸੰਗ ਸੁਭ ਸੁਰ ਦੇਵਾ, ਸਾਧੂ ਕੈ ਸੰਗ ਪਾਪ ਲੈਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧ ਕੈ ਸੰਗ ਨਹੀਂ ਕਸ ਕਾਲ, ਦਰਸ਼ਨ ਭੇਟਤ ਹੋ ਤਨਿਹਾਲ, ਸਾਧ ਕੈ ਸੰਗ ਕਿਲੂ ਖਤ ਹਰੇ, ਸਾਧ ਕੈ ਸੰਗ ਨਰਕ ਪਰ ਹਰੇ, ਸਾਧ ਕੈ ਸੰਗ ਈਆਂ ਊਹਾਂ ਸੁਹੇਲਾ, ਸਾਧ ਸੰਗ ਬਿਸਰਤ ਹਰ ਮੇਲਾ, ਜੋ ਸਹਿ ਸੋਈ ਫਲ ਪਾਵੇ, ਸਾਧ ਕੈ ਸੰਗ ਨ ਬਿਰਤਾ ਜਾਵੇ, ਪਾਰ ਬ੍ਰਹਮ ਸਾਧ ਰਿਧ ਬਸਾਏ, ਨਾਨਕ ਉਦਰੇ ਸਾਧ ਸੁਨ ਰਸਾਏ, ਸਾਧ ਕੈ ਸੰਗ ਸੁਣੋ ਹਰ ਨਾਓ, ਸਾਧ ਸੰਗ ਕੇ ਗੁਣ ਗਾਓ, ਸਾਧ ਕੈ ਸੰਗ ਨ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧ ਕੈ ਸੰਗ ਲਗੇ ਪਰਮ ਮੀਠਾ, ਸਾਧੂ ਕੈ ਸੰਗ ਘਟ ਕਰਨ ਡੀਠਾ, ਸਾਧ ਸੰਗ ਪਿਆ ਗਕਾਰੀ, ਸਾਧ ਸੰਗਤ ਪਈ ਹਮਾਰੀ, ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਬੇਟੇ ਸੰਜੋਗ, ਸਾਧ ਕੀ ਮਹਿਮਾ ਬੇਦ ਨਾ ਜਾਣੈ, ਜੇਤਾ ਸੁਣੈ ਤੇ ਤਬ ਖਿਆਨੈ, ਸਾਧਗੀ ਉਪਮਾ ਤੇ ਗੁਣ ਤੇ ਦੂਰ, ਸਾਧਗੀ ਉਪਮਾ ਰਹੀ ਭਰਪੂਰ, ਸਾਧਗੀ ਸੋਭਾ ਕਾ ਨਾਹੀ ਅੰਤ, ਸਾਧਗੀ ਸੋਭਾ ਸਦਾ ਬੇਅੰਤ, ਸਾਗ ਸੋਭਾ ਉਤੇ ਉੱਚੀ, ਸਾਗ ਸੋਭਾ ਮੂਤੇ ਮੂਚੀ, ਸਾਗ ਸੋਭਾ ਸਾਧ ਬਣੇ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਹੀ, ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਏਕ ਸਬਿਨ ਕੋਏ, ਨਾਨਕ ਕ੍ਰਿਸ਼ਨ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸ ਜਲ ਮੈਂ ਕਮਲਿਆਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜਸ ਸੂਰ ਸਰਬ ਕੋ ਸੋਕ, ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਣ, ਜਸ ਰਾਜ ਰੰਗ ਕੋ ਲਾਗੇ ਤੁਲ ਪਵਾਣ,
ਬ੍ਰਹਮ ਗਿਆਨੀ ਕਹਿ ਤੀ ਦੇਖ ਜਿਉ ਬਸਦਾ ਕੋ ਖੁਦ ਏਕ ਜਨ ਲੇਪ ਬ੍ਰਹਮ ਗਿਆਨੀ ਕਹੇ ਗੋ ਨਾ ਹੋ ਨਾਨਕ ਜਿਉ ਪਾਵ ਕਾ ਸਹਿਜ ਸੁਭਾਵ ਬ੍ਰਹਮ ਕੇ ਨਿਰਮਲ ਤੇ ਨਿਰਮਲਾ ਜਸ ਮੈਲ ਨਾ ਲਾਗੇ ਜਲ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜਸ ਤਾਰੇ ਉਪਰੇ ਆਕਾਸ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ ਬ੍ਰਹਮ ਗਿਆਨੀ ਉਹ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਪਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀਰੀ ਨਾਇਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਪਰਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਹਿਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਪੂਰਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਿਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਾਹ ਬ੍ਰਹਮ ਗਿਆਨੀ ਪਾਰ ਉਪਕਾਰ ਓ ਮਾਹਾ ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਯਥਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲੇ ਉਦਾਰ ਨਾਨਕ ਬ੍ਰਹਮ ਗਿਆਨ ਜਪੇ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕੇ ਰੰਗ ਬ੍ਰਹਮ ਗਿਆਨੀ ਕਹਿ ਬਸੇ ਪ੍ਰਭ ਸੰਗ ਬ੍ਰਹਮ ਗਿਆਨੀ ਕੇ ਨਾਮ ਆਧਾਰ ਬ੍ਰਹਮ ਗਿਆਨੀ ਕੇ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹ ਬੁੱਧ ਤਿਆਗਤ ਬ੍ਰਹਮ ਗਿਆਨੀ ਕਮਲ ਪਰਮਾਨੰਦ ਬ੍ਰਹਮ ਗਿਆਨੀ ਕਾਇ ਕਰਸਨ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸੋ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਗ ਹੇਤਾ ਬ੍ਰਹਮ ਗਿਆਨੀ ਕਾ ਹੋਇਆ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜੈਸਾ ਕਰੇ ਬ੍ਰਵਿਆਪ ਬ੍ਰਹਮ ਗਿਆਨੀ ਕਾ ਬਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸੋ ਬੜਭਾਗੀ ਪਾਈਐ ਬ੍ਰਹਮ ਗਿਆਨੀ ਕਉ ਬਲ ਬਲ ਜਾਈ ਹੈ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਆਦਖ ਯਾਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮੇਤਾ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾ ਅੰਤਰ ਪਾਰ ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤਾ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਪ੍ਰਹਾਤ ਬ੍ਰਹਮ ਗਿਆਨੀ ਕਾ ਸਗਲੇ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਔਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੇ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰੇ ਨਾਨਕ ਹੋਇਆ ਪਰਸ ਸਗਲ ਨਿਸ ਤਾਰੇ ਅਸ਼ਟਪਦੀ ਮਿਥਿਆ ਨਾਹੀ ਰਸਨ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਾਰ ਤ੍ਰਿਆ ਰੂਪ ਨ ਪੇਖੇ ਨੇਤਰ ਸਾਧ ਟਹਿਲ ਸੰਤ ਸੰਗ ਹੇਤ ਕਰਨ ਸੁਣੇ ਕਾਹੂ ਕੀ ਨਿੰਦਾ ਸਤ ਜਨੇ ਆਪਸ ਕਹੋ ਮੰਦਾ ਗੁਰਪ੍ਰਸਾਦ ਵੇਖਿਆ ਪਾਰ ਹਰੇ ਮਨ ਕੀ ਬਾਸਨਾ ਮਨ ਤੇ ਟਰੇ ਇੰਦਰੀ ਜਿਤ ਪੰਜ ਦੁਖ ਤੇ ਰਹਿਤ ਨਾਨਕੋਟ ਮਦੇ ਕੋ ਐਸਾ ਪਰਸ ਬੈਸਨ ਸੋ ਜੇਸੂ ਪਰ ਸੋ ਪਰਸਨ ਬੈਸਨ ਕੀ ਮਾਇਆ ਤੇ ਹੋਏ ਪਿੰਨ ਕਰਮ ਕਰਤਾ ਹੋਵੈ ਨੇਹ ਕਰਮ ਤਿਸ ਬੈਸਨ ਕਾ ਨਿਰਮ ਧਰਮ ਕਪਲ ਕੀ ਸਨੀ ਬਸ ਕੇਲ ਭਗਤ ਕੀਰਤ ਸੰਗ ਰਾਜੇ ਮਨ ਤਨਿ ਅੰਤਰ ਸਿਮਰਨ ਗੋਪਾਲ ਸਭੁ ਪ੍ਰਭੁਵਤ ਕਿਰਪਾਲ ਆਪ ਦੜੇ ਅਵਰੇ ਨਾਮ ਜਪਾਵੇ ਨਾਨਕ ਹੋਏ ਬੈਸਨ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਰ ਅੰਗ ਸਤਿਆਗੇ ਦੁਸ਼ਟ ਕਾ ਸੰਗ ਮਨ ਤੇ ਬਿਨ ਸਗਲਾ ਪਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਦ ਸੰਗ ਪਾਪਾ ਮਲ ਖੋਵੈ ਤੇ ਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਟਹਿਲੋ ਕਰੇ ਨਿਤ ਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚੰਨ ਹਿਰਦੇ ਬਸਾਵੇ ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਤੋ ਮੈਂ ਸੋਧੇ ਰਾਮ ਨਾਮ ਸਾਰ ਰਸ ਪੀਵ ਸੋ ਪੰਡਿਤ ਕਹਿ ਉਪਦੇਸ਼ ਜਗ ਜੀਵ ਹਰ ਕੀ ਕਥਾ ਹਿਰਦੇ ਬਸਾਵੇ ਸੋ ਪੰਡਿਤ ਬਿਰਜੋਣੇ ਆਵੇ ਵੇਦ ਪੁਰਾਣ ਸਿਮਤ ਪੂਜੇ ਮੂਲ ਸੋ ਕਮ ਜਾਣੇ ਸਤੂਲ ਚਵਰਨਾ ਕੋ ਦੇ ਉਪਦੇਸ਼ ਨਾਨਕ ਸੁਪੰਡਿਤ ਕੋ ਸਦਾ ਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੇ ਪਾਸ ਪ੍ਰੇਤ ਮੁਗਦ ਪਾਤਰ ਕੋ ਤਾਰੇ ਸਰਬ ਰੋਕ ਔਖ ਨਾਮ ਓ ਕਲਿਆਣ ਰੂ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿਰਾਮ ਦਾਸ ਆਤਮ ਰਾਮ ਤਿਸ ਨਰੀ ਆਇਆ ਉਦਾਸ ਦਸਾਂਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਣ ਸੋ ਦਾਸ ਦੁਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤੇ ਦਾਸ ਕੋ ਸਭ ਸੋ ਜੀ ਪਰੇ ਸਗਲ ਸੰਗ ਆਤਮ ਉਦਾਸ
ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਅਗੇ ਆਤਮ ਹਿਤਾਵੇ ਜਿਨ ਮੁਕਤ ਸੋ ਕਹਾਵੇ ਤੈਸ ਹਰਿ ਖਾਇ ਤੈਸਾ ਉਸ ਸੋਗ ਸਦਾਨੰਦ ਤਨਹੀ ਬਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸੇ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਣ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੁਵਰਤਾਏ ਸਾਈ ਜੁਗਤਾਏ ਨਾਨਕ ਪੁਰਖ ਕਹੀ ਆ ਜੀਵਨ ਮੁਕਤ ਪਰ ਮੰਗ ਸਲੇਠਾਉ ਜਿਤ ਜਿਤ ਕਰਾ ਕੇ ਤੈਸਾ ਤਰਨਾਉ ਆਪੇ ਕਰਨ ਕਰਾਵਣ ਜੋਗ ਪ੍ਰਭਾਵ ਸੋਈ ਫੁਨ ਹੋ ਗਏ ਪਸਰਾਵ ਤਤਰੰਗ ਲਖੇ ਨਾ ਜਾਏ ਪਰ ਬ੍ਰਹਮ ਕੇ ਰੰਗ ਆਏ ਜੈਸੀ ਮਤ ਦੇ ਤੈਸਾ ਪਰਗਾਸ ਪਰ ਬ੍ਰਹਮ ਕਰਤਾ ਵਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਪੈ ਨਿਹਾਲ ਸਲੋਕ ਸਤਤ ਕਰਿਆ ਨੇਕ ਜਨ ਅੰਤਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਆਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਹਾਰੀ ਕਈ ਕੋਟ ਬਤੀਤ ਵਾਸੀ ਕਈ ਕੋਟ ਬੰਧ ਭਰਮੇ ਉਦਾਸੀ ਕਈ ਕੋਟ ਬੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਉਤਾਰੇ ਕਈ ਕੋਟ ਕਬ ਕਾਵ ਵਿਚਾਰ ਹੈ ਕਈ ਕੋਟ ਨਮਤ ਨਾਮ ਧਿਆਵ ਹੈ ਨਾਨਕ ਕਰਤੇ ਕੰਤਨ ਭਾਵ ਹੈ ਕਈ ਕੋਟ ਪਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਆਏ ਕਿਰਪਨ ਕਠੋਰ ਹੈ ਕਈ ਕੋਟ ਅਭਿਗਾਤਮਨੀ ਕੋਰ ਹੈ ਕਈ ਕੋਟ ਪਾ ਦਰਬ ਕੋਹਿਰ ਹੈ ਕਈ ਕੋਟ ਪਾ ਦੂਖ ਨਕਰ ਹੈ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੁੜ ਪ੍ਰਦੇਸ ਪਰ ਮਾਹੇ ਜਿਤ ਜਿਤ ਲਾਭ ਤਿਤ ਤਿਤ ਲੱਗਣਾ ਨਾਨਕ ਕਰਤੇ ਕੀ ਜਾਣੇ ਕਰਤ ਰਚਨਾ ਕਈ ਕੋਟ ਸਿੱਧ ਜਤਿ ਜੋਗੀ ਕਈ ਕੁੜ ਰਾਜ ਰਸ ਭੋਗੀ ਕਈ ਕੁੜ ਪੰਖੀ ਸਰ ਪਿਓ ਪਾਏ ਕਈ ਕੋਟ ਪਾਥਰ ਬਿਰਖ ਨਿਪ ਜਾਏ ਕਈ ਕੋਟ ਪਵਣ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀ ਅਰ ਸੂਰ ਨਖੇ ਅਤਰ ਕਈ ਕੋਟ ਦੇਵ ਦਾਨ ਇੰਦਰ ਸਿਰ ਸਤਰ ਸਗਲ ਸਮਗਰੀ ਆਪਣੇ ਸੂਤ ਧਾਰ ਨਾਨਕ ਜਿਸ ਜਿਸ ਭਾਵ ਤਿਸ ਤਿਸ ਨਿਸ ਧਾਰ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਣ ਸਮਿਤਰ ਸਾਸਤ ਕਈ ਕੋਟ ਕੀ ਰਤਨ ਸਮੁੰਦ ਕਈ ਕੁੜ ਨਾਨਾ ਪੁਰਖਾ ਜੰਤ ਕਈ ਕੁੜ ਕੀ ਚਰਜੀਵ ਕਈ ਕੁੜ ਗਿਰੀ ਮੇਰ ਸਵਰਨ ਥੀਵ ਕਈ ਕੋਟ ਜਖ ਕਿਨਰ ਪੇ ਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰੇ ਸਭ ਹੂੰ ਤੇ ਦੂ ਨਾਨਕਾ ਅਲਿਪਤ੍ਰਿਆ ਭਰਪੂਰ ਕਈ ਕੁੜ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵ ਹੈ ਮਰ ਹੈ ਕਈ ਕੁੜ ਬਜੋਨੀ ਫਿਰ ਹੈ ਕਈ ਕੁੜ ਬੈਠ ਹੀ ਖਾ ਹੈ ਕਈ ਕੁੜ ਕਲ ਥੱਕ ਪਾ ਹੈ ਕਈ ਕੁੜ ਕੀ ਤਨਵੰਤ ਕਈ ਕੁੜ ਮਾਇਆ ਮਹਿ ਚਿੰਤ ਜਹ ਜਹ ਭਾਣਾ ਤਹਿ ਤਹਿ ਰਾਖੇ ਨਾਨਕ ਸਾਹਿਬ ਕਿਸ ਪ੍ਰਭ ਕੇ ਹੱਥ ਕਈ ਕੁੜ ਪੈ ਬੈਰਾਗੀ ਨਾਮ ਨਾਮ ਸੰਗ ਤਿੰਨ ਲਵ ਲਾਗੀ ਕਈ ਕੁੜ ਪ੍ਰਭ ਕੁਖ ਜੰਤ ਆਤਮ ਹੈ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭਿਆਸੋ ਤਨਕ ਮਿਲਿਓ ਪ੍ਰਭ ਅਭਿਨਾਸੋ ਕਈ ਕੁੜ ਮੰਗੇ ਸਤ ਸੰਗ ਪਾਰ ਬ੍ਰਹਮ ਤਿੰਨ ਲਾਗਾ ਰੰਗ ਜਿਨ ਕੋ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਤਹੰਦ ਤੰਦ ਕਈ ਕੁੜ ਖਾਣੀ ਰਖਾਂਡੋ ਕਈ ਕੁੜ ਆਕਾਸ ਬ੍ਰਹਮਾਂਡੋ ਕਈ ਕੁਟ ਹੋਏ ਅਵਤਾਰ ਕਈ ਜੁਗਤ ਕਿਨ ਵਿਸਤਾਰੋ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਕਿੰਕਾਰੋ ਕਈ ਕੁੜ ਕਿਨੀ ਵਿਭਾਤ ਪ੍ਰਾਪਤਿ ਹੋਏ ਬ੍ਰਹਮਾ ਸਮਾਤ ਤੱਕ ਅੰਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੁੜ ਪਰ ਬ੍ਰਹਮ ਕੇ ਦਾਸੋ ਤਿੰਨ ਹੋਵਤ ਆਤਮ ਪ੍ਰਗਾਸੋ ਕਈ ਕੁੜ ਤਤ ਕੇ ਬੇਤੇ ਸਦਾ ਨਿਹਾਰ ਹੈ ਕੁਨੇਤਰ ਹੈ ਕਈ ਕੁੜਨਾਮ ਰਸ ਪੀਵੇ ਅਮਰ ਪੈ ਸਦ ਸਦ ਹੀ ਜੀਵ ਹੈ ਕਈ ਕੁੜਨਾਮ ਗੁਣ ਗਾਵ ਹੈ ਆਤਮ ਰਸ ਸੁਖ ਸਹਿਜ ਸਮਾਵੇ ਆਪਣੇ ਜਨ ਕੋ ਸਾਹ ਸਾਹ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਾਵੇ ਕਹਿ ਦੂਸਰ ਨਾ ਹੀ ਕੋਏ ਨਾਨਕ ਤਿਸ ਬਲਿਹਾਰ ਨੇ ਜਦ ਤਨ ਮਹੀ ਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੇ ਯੋਗ ਜੋ ਤਿਸ ਪਾਵੈ ਸੋਈ ਹੋਗ ਖਿਨਮੇ ਥਾਵੇ ਉਥਾਪਨ ਹਰ ਅੰਤ ਨਹੀਂ ਕਿਸ ਪਾਰਵਾਰ ਹੁਕਮੇ ਤਾਰ ਅਤਾਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮਨ ਕਰੰਗ ਪ੍ਰਕਾਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭਾਵੇ ਮਨੁੱਖ ਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੇ ਪ੍ਰਭਾਵੇ ਮੈਨੂੰ ਸਾਸ ਤਰਾਖੇ ਪ੍ਰਭਾਵੇ ਤਾਂ ਹਰ ਗੁਣ ਪੱਖ ਹੈ ਪ੍ਰਭ ਪਾਵੇ ਤਾਂ ਪਤ ਤੇ ਉਧਾਰੇ ਆਪ ਕਰੇ ਆਪਣ ਵਿਚਾਰੇ ਦੁਹਾ ਸ੍ਰਿਅੰਕ ਆਪ ਸਵਾਮੀ ਖੇਲੇ ਬਿਕਸੇ ਅੰਤਰਜਾਮੀ ਜੋ ਭਾਵੈ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਨੇ ਆਵੇ ਕਹੋ ਮਾਨੁੱਖ ਤੇ ਕਿਆ ਹੋਇਆਵੇ ਜੋ ਤਿਸ ਪਾਵੇ ਸੋਈ ਕਰਾਵੇ ਸਿੱਖੇ ਹੱਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਪਾਵੇ ਸੋਈ ਕਰੇ ਅਨਜਾਣਤਾ ਵੇਖਿਆ ਮਹਿ ਰਚੈ ਜੇ ਜਾਣਤੇ ਆਪਣਿਆਂ ਬਚਾਏ ਪਰਮੇ ਪੁੱਲਾ ਦੈ ਦੇਸਤਾ ਨਿਮ ਕੁਮਾਏ ਚਰ ਕੁੰਡ ਫਿਰਿਆ ਵਿਕਾਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇਜਨ ਨਾਮ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾ ਜਾ ਕਾ ਦ੍ਰਿਸ਼ਟਾ ਕਸ਼ੂ ਨ ਆਵੇ ਤਿਸ ਤਤ ਕਾਲ ਦਹਿ ਦਿਸ ਪ੍ਰਗਟਾਵੇ ਜਾ ਕੋਈ ਆਪਣੇ ਘਰੇ ਬਖਸ਼ੀਸ ਤਕ ਲੇਖਨ ਗਨੇ ਜਗਦੀਸ਼ ਜੀਓ ਪਿੰਡ ਸਾਹਿਬ ਤਿਸ ਗੀਰਾਸ
ਘਟ ਘਟ ਪੂਰਨ ਬ੍ਰਹਮ ਪ੍ਰਗਾਸ ਬਣਤ ਆਪ ਬਨਾਈ ਨਾਨਕ ਜੀਵ ਦੇਖ ਬਡਾ ਯਸ ਕਾ ਬਾਲੋ ਨਾ ਯਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤੇ ਸੁਭਾਵ ਹੈ ਸੋਈ ਪੁਨ ਥੀਓ ਕਬ ਊਚ ਨੀਚ ਮੈਂ ਬਸੈ ਕਬ ਸੋ ਘਰ ਕਰੰਗ ਹੱਸੇ ਕਬ ਹੋ ਨਿੰਦ ਚੈਨ ਬਿਹਾਰੋ ਕਬੂ ਬਿਕਾਸੁ ਪਿਆਲੋ ਕਬ ਤਮਰਮ ਵਿਚਾਰੋ ਨਾਨਕਾ ਮਿਲਾਵਨ ਹਾਰੋ ਕਬ ਹੂੰ ਨਿਰਤ ਕਰੈ ਬਹੁ ਭਾਤ ਕਬ ਹੂੰ ਸੋਇ ਰਹੇ ਦਿਨ ਰਾਤ ਕਬ ਹੂੰ ਮਹਾ ਕ੍ਰੋਧ ਬਿਕਰਾਲੋ ਕਬ ਹੂੰ ਸਰਬ ਕੀ ਹੋ ਤਰਵਾਲ ਕਬ ਹੋਏ ਬਹੇ ਬਡ ਰਾਜਾ ਕਬ ਹੂੰ ਪੇਖਾਰੀ ਕਾ ਸਾਜਾ ਕਬ ਹੂੰ ਅਪਕੀਰਤ ਮੈਂ ਆਵੇ ਕਬ ਹੂੰ ਭਲਾ ਭਲਾ ਕਹਾਵੇ ਜਿਉਂ ਪ੍ਰਭ ਰਾਖੇ ਤੇ ਵੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੇ ਕਬ ਹੋਏ ਪੰਡਤਾ ਕਰੇ ਬਖਿਆਨ ਓ ਕਬ ਹੂੰ ਤਰਲਾ ਵੇ ਧਿਆਨ ਓ ਕਬ ਹੂੰ ਤਟ ਤੀਰਥ ਇਸ਼ਨਾਨ ਕਬ ਹੂੰ ਸਿੱਧ ਸਾਧਕ ਮੁਖ ਗਿਆਨ ਕਬ ਹੂੰ ਕੀਟ ਹਸਤ ਪਤੰਗ ਹੋਏ ਜੀ ਅਣਕ ਜੋੜ ਭਰਮ ਭਰਮੀਆਂ ਨਾਨਾ ਰੂਪ ਜਿਉਂ ਸੁਆਗੀ ਦਿਖਾਵੇ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ ਜੋ ਤੇ ਸੁਪਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਬ ਹੂੰ ਸਾਧ ਸੰਗਤ ਇਹੋ ਪਾਵਿਓ ਸ ਸਥਾਨ ਤੇ ਬਹੁਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬਿਨਾਸ਼ ਮੰਤਰ ਨਾਮ ਰਤੇ ਕਰਾਂਗੋ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਹਿ ਜਲਿਆ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਾਵਣ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਾਧ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀ ਆਪ ਨਿਵਾਰ ਤਲੈ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੁਨਰਕ ਪਾਤੀ ਹੋਵਤ ਸੁਵਾਨ ਜੋ ਜਾਣੈ ਮੈਂ ਜੋ ਬਣਵੰਤ ਸੋ ਹੋਵਤ ਵਿਸ਼ਟਾਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬਜੋਣ ਪਰਮਾਵੈ ਧਨ ਭੂਮਿਕਾ ਜੋ ਕਰੇ ਗੋਮਾਣ ਸੁਮੂਰਖੰਦ ਅਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ ਨਾਨਕੀ ਅਮਿਤ ਅਗੇ ਸੁਖ ਪਾਵੈ ਤਨਵੰਤ ਹੋਏ ਘਰ ਗਰਭਾਵੈ ਤਰਨ ਸਮਾਨ ਕਸ ਸੰਗ ਨਾ ਜਾਵੇ ਬਹੁ ਲਸ਼ਕਰ ਮਾਨੁਕ ਪ੍ਰਕਿਰਿਆਸੁ ਫਲ ਪੀਤਰੋ ਤਾ ਕਹੋਏ ਬੇਨਾਸੁ ਸਭਦੇ ਆਪ ਜਾਣੇ ਬਲਵੰਤੋ ਖਿਨਮੇ ਹੋਏ ਜਾਏ ਪਸਮੰਤੋ ਕਿਸੇ ਨਾ ਬਦਾਏ ਆਪ ਅਹੰਕਾਰੀ ਤਰਮਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਮੇਟੇ ਅਭਿਮਾਨ ਸੋਜਨ ਨਾਨਕ ਦੁਰਗੇ ਪ੍ਰਵਾਨ ਕੋੜ ਕਰਮ ਕਰੇ ਹੋ ਤਾਰੇ ਸ਼ਰਮ ਪਾਵੈ ਸਗਲੇ ਬਿਰਤਾਰ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗੇ ਕਹੋ ਕੈਸੇ ਗਵੈ ਆਪਸ ਕਹੋ ਜੋ ਭਲਾ ਕਹਾਵੇ ਤਿਸ ਭਲਾ ਨਿਕਟਨੇ ਆਵੇ ਸਰਬ ਕਿਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲੱਗ ਜਾਣੇ ਮੁਝਤੇ ਕਾ ਸੋਏ ਤਬ ਸੁਖੋ ਸੁਖ ਨਾਹੀ ਕੋਏ ਜਬ ਇਹ ਜਾਣੇ ਮੈਂ ਕਿਸ ਕਰਤਾ ਤਬ ਲੱਗ ਰਬ ਜੋ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਬ ਲੱਗ ਨਿਚਲ ਨਾਹੀ ਚੀਤ ਜਬ ਲੱਗ ਮੋਹ ਮਗਨ ਸੰਗ ਮਾਏ ਤਬ ਲੱਗ ਧਰਮ ਰਾਜ ਦੇਸ ਜਾ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹਉ ਛੂਟ ਸਹਸ ਖਟੇ ਲੱਖ ਕੋਈ ਉੱਠ ਤਾਵੈ ਤ੍ਰਿਪਤ ਨੇ ਆਵੇ ਮਾਇਆ ਪਾਸੇ ਪਾਵੇ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤ ਆਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕਉ ਰਾਜੇ ਸੁਪਨ ਮਨੋਰਥ ਸਤ ਬਿਰਤ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਵੱਡ ਪਾਗ ਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਾਰ ਸਕੇ ਹਾਥ ਕਹਾਂ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਸੋਏ ਜੋ ਕਿਸ ਕੀਨ ਸੁਪਨੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੁੱਝੇ ਦੇਖੇ ਕਰੇ ਬਵੇਕ ਆਪੇ ਕਾਵੇ ਅਨੇਕ ਮਰੇ ਨਾ ਬਿਣਸੇ ਆਵੇ ਨਾ ਜਾਏ ਨਾਨਕ ਸਦ ਹੀ ਰਿਹਾ ਸਮਾਇਆ ਉਪਦੇਸੈ ਸਮਝੇ ਆਪ ਆਪੇ ਰਚਿਆ ਸਭ ਕੈਸਾ ਤਾਪ ਕੀਨ ਆਪਣ ਵਿਸਤਾਰ ਸਭ ਕਾ ਸੋ ਸਿਕਾ ਉਹ ਕਰਨੇ ਹਾਰ ਉਸਤੇ ਪੈਨ ਕਹੋ ਕਿਸ ਹੋਏ ਥਾਨ ਥਨੰਤਰੇ ਕਿਸ ਹੋਏ ਆਪਣੇ ਚਲਤੇ ਆਪ ਕਰਨੇ ਹਾਰ ਕਉ ਤੱਕ ਕਰੈ ਰੰਗ ਆਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆ ਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਿਨੇ ਬਿਲ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਅਪਾਰ ਰੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ ਸੰਤ ਕਿਨ ਦਾ ਨਾਨਕਾ ਬਹੁਰ ਬੋਰੇ ਅਵਤਾਰ ਅਸ਼ਟਪਦੇ ਸੰਤ ਕੈ ਦੁਖਣੀ ਅਰਜਾ ਘਟੈ ਸੰਤ ਕੈ ਦੁਖਣ ਜਮ ਤੇ ਨਹੀਂ ਛੁਟੈ ਸੰਤ ਕੈ ਦੁਖਣ ਸੁਖ ਸਭ ਜਾਏ
ਸੰਤ ਕਾ ਦੁਖਣ ਨਰਕ ਮਹਿ ਪਾਏ, ਸੰਤ ਕਾ ਦੁਖਣ ਮਤ ਹੋਏ ਮਲੀਨ, ਸੰਤ ਕਾ ਦੁਖਣ ਸੋਭਤ ਹੀਨ, ਸੰਤ ਕੇ ਹੱਥੇ ਕਉ ਰੱਖੇ ਨਾ ਕੋਏ, ਸੰਤ ਕਾ ਦੁਖਣ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਪਿਤਰੈ, ਸੰਤ ਕੇ ਦੁਖਣ ਤੇ ਮੁਖ ਭਵੈ, ਸੰਤਨ ਕਾ ਦੁਖਣ ਕਾਗ ਜਿਉ ਲਵੈ, ਸੰਤਨ ਕਾ ਦੁਖਣ ਸਰਬ ਜਿਉਣ ਪਾਏ, ਸੰਤ ਕਾ ਦੁਖਣ ਤਰਗਤ ਜੋਣ ਕਿਰਮਾਏ, ਸੰਤ ਕਾ ਦੁਖਣ ਸੰਤਨ ਕਾ ਦੁਖਣ ਤ੍ਰਿਸ਼ਨਾ ਮਹਿ ਜਲੈ, ਸੰਤ ਕਾ ਦੁਖਣ ਸਭ ਕੋਸ਼ਲੈ, ਸੰਤ ਕਾ ਦੁਖਣ ਤੇਜ ਸਭ ਜਾਇ, ਸੰਤ ਕਾ ਦੁਖਣ ਨੀਚ ਨੀਚਾਏ, ਸੰਤ ਦੁਖੀ ਕਾ ਥਾਓ ਕੋ ਨਾਹੀ, ਨਾਨਕ ਸੰਤ ਭਾਵੇ ਤਉ ਪਿੰਗਤ ਪਾਹੇ, ਸੰਤ ਕਾ ਨਿੰਦਕ ਮਹਿ ਅਤ ਤਾਈ, ਸੰਤ ਕਾ ਨਿੰਦਕ ਖੇਨ ਟਿਕਣ ਨਾ ਪਾਈ, ਸੰਤ ਕਾ ਨਿੰਦਕ ਮਹਿ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤਿਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ, ਸੰਤ ਕੇ ਨਿੰਦਕ ਸਰਬ ਰੋਗ, ਸੰਤ ਕੇ ਨਿੰਦਕ ਕਉ ਸਦਾ ਬੇਜੋਗ, ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਪਾਵੇ ਤਉ ਸਕਾ ਪੀ ਹੋਏ ਮੋਖ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕਉ ਡਾਨ ਲਾਗੈ, ਸੰਤ ਕੇ ਦੁਖੀ ਕਉ ਸਭ ਤਿਆਗੈ, ਸੰਤ ਕਾ ਦੁਖੀ ਮਹਿ ਅਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ, ਸੰਤ ਕਾ ਦੁਖੀ ਜਨਮ ਮਰੈ, ਸੰਤ ਕੀ ਦੁਖਣਾ ਸੁਖ ਤੇ ਟਰੈ, ਸੰਤ ਕੇ ਦੁਖੀ ਕਉ ਨਾਹੀ ਠਾਵ, ਨਾਨਕ ਸੰਤ ਭਾਵੇ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਦ ਬੀਤ ਟੂਟੈ, ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਧਿਆਨ ਭਰਮਾਈਐ, ਸੰਤ ਕਾ ਦੁਖੀ ਉਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮ੍ਰਿਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਸ ਨਾਹੇ, ਆਪਣ ਬੀਜ ਆਪ ਹੀ ਖਾਹੈ, ਸੰਤ ਕੇ ਦੁਖੀ ਕਾ ਨਰਾਖਣ ਹਾਰ, ਨਾਨਕ ਸੰਤ ਭਾਵੇ ਤਾਂ ਲਏ ਉਬਾਰ, ਸੰਤ ਕਾ ਦੁਖੀ ਇਉਂ ਬਿਲ ਲਾਏ, ਜੋ ਜਲ ਬਿਹੂਣ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ,

ਕਹਿਤਾਉ ਸੰਤ ਕਾ ਦੁਖ ਸੰਮਿਤਿਆ ਕਹਿਤਾਉ ਕਿਰਤਾਉ ਨਿੰਦ ਕਾ ਤੁਰਹੀ ਪਾਇਆ ਨਾਨਕ ਜੋ ਤੇ ਸੋ ਪਾਵੈ ਸੋਈ ਥਿਆ ਸੰਤ ਕਾ ਦੁਖੀ ਬਿੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗੇ ਮਿਲੇ ਸੁਜਾਏ ਸੰਤ ਕਾ ਦੁਖ ਸਦਾ ਸਹਿਕਾਈ ਆਏ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈ ਆਏ ਸੰਤ ਕੇ ਦੁਖੀ ਕੀ ਪੁੱਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕਾ ਦੋਖ ਨਾ ਤੁਸ਼ਟੇ ਕੋਏ ਜਸ ਪਹਾਵੈ ਤੈਸਾ ਕੋਈ ਹੋਏ ਪਇਆ ਕਰਤਾ ਨਾ ਮੇਟੇ ਕੋਏ ਨਾਨਕ ਜਨ ਸੱਚਾ ਸੋਏ ਸਭ ਘਟ ਤਿਸ ਕੇ ਉਹ ਕਰਨੇ ਹਾਰ ਸਦਾ ਸਦਾ ਤਿਸ ਕਉ ਨਮਸਕਾਰ ਪ੍ਰਭ ਕੀ ਉਸਤਾ ਤਵ ਕਰਹੋ ਦਿਨ ਰਾਤ ਤੁਸੇ ਤਿਆਓ ਸਾਸ ਗਿਰਾਸ ਸਭ ਕੇ ਵਰਤੇ ਤਿਸ ਕਉ ਕੀ ਆਓ ਜੈਸਾ ਕਰੇ ਤੈਸਾ ਕੋ ਧੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨ ਕਿਰਪਾ ਕਰੈ ਤਿਸ ਆਪਣ ਨਾਮ ਦੇ ਬੁਢਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰ ਜਨੋ ਸਿਮਰੋ ਹਰਿ ਹਰਿ ਰਾਇ ਕਿਆ ਸੁਹਾਰ ਮਨ ਰੱਖੋ ਨਾਨਕ ਦੁਖ ਪਰਮ ਪਹੁੰਚਾਇ ਅਸ਼ਟਪਦੀ ਮਾਨੁਖ ਕੀ ਟੇਕ ਬਿਰਤੀ ਸਭ ਜਾਣ ਦੇਵਨ ਕੋ ਏਕੇ ਭਗਵਾਨ ਜਿਸ ਕੇ ਦੀਏ ਰਹੇ ਆਕਾਏ ਬਹੁਰ ਨਾ ਤਸਨਾ ਲਾਗੇ ਆਏ ਮਾਰੇ ਰਾਖੇ ਕੋ ਆਪੋ ਮਾਨੁਖ ਕਹਿ ਸੁਨਾਈ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਾ ਕੰਠ ਪੁਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੇ ਕੋਇ ਸੁਤਤ ਮਨ ਮਾਇ ਕਾਰੁ ਨਿਰੰਕਾਰ ਕਾਰੁ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇ ਜੀਓ ਨੈਨੂ ਭੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰੂ ਗੋਬਿੰਦੋ ਮਿਟੈ ਪਾਪ ਜਪੀਏ ਹਰ ਬਿੰਦੋ ਕਰ ਹਰ ਕਰਮ ਸਰਵਨ ਹਰ ਕਥ ਹਰ ਦਰਗੇ ਨਾਨਕ ਪੂਜਨ ਮੱਤਾ ਬੁੜਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੀ ਵਿਚਾਰ ਸੇ ਤਨਵੰਤ ਗਣੇ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ

ਜਾਣੇ ਆ। ਗੁਰ ਪ੍ਰਸਾਦਿ ਆਪਣੇ ਆਪ ਸੁਜੈ ਤਿਸ ਕੀ ਜਾਣੋ, ਤਿਸਨਾ ਬੁਝੈ ਸਾਧ ਸੰਗ, ਹਰਿ ਹਰਿ ਜਸੁ ਕਹਿਤ ਸਰਬ ਰੋਗ ਤੇ ਉਹ ਹਰਿ ਜਨ ਰਹਿਤ। ਅੰਦਰ ਕੀਰਤਨ ਕੇਵਲ ਬਖਿਆਣ, ਗ੍ਰਹਿਤ ਮੈਂ ਸੋਈ ਨਿਰਵਾਣ। ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕੱਢੀਐ ਜਮ ਕੀ ਫਸਾ, ਪਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਸੇ ਨਾ ਲਗੇ ਦੁਖ। ਜਿਸ ਕੋ ਹਰ ਮਨ ਚਿੱਤੇ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੈ ਡਰੈ। ਜਿਸ ਸਭ ਤੈਸਾ ਦ੍ਰਿਸ਼ਟਾ ਆਪਣੇ ਕਾਜ ਮਿਆ, ਸਮਾਇਆ ਸੋਦਤ ਸੀਜਿਆ। ਗੁਰ ਪ੍ਰਸਾਦ ਤਤ ਸਭ ਬੂਜਿਆ, ਜਬ ਦੇਖੋ ਤਬ ਸਭ ਸੰਭੂਲ। ਨਾਨਕ ਸੋ ਸੁਖਮਾਇ ਸੋਈ ਸਥੂਲ, ਨਹਿ ਕਿਸ ਜਨਮ ਨ ਕਿਸ ਮਰੇ, ਆਪਣੇ ਚਲਤੇ ਆਪ ਹੀ ਕਰੈ ਆਵਣ ਜਾਵਣ। ਦੁਸ਼ਟਿਆਂ ਦ੍ਰਿਸ਼ਟ ਆਗਿਆਕਾਰੀ ਧਾਰੀ, ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ। ਅਨਕ ਜੁਗ ਤੇਰਾ ਚ ਥਾਪੇ, ਉਹ ਥਾਪੇ ਬਨਾਸੀ ਨਾਹੀ ਕੇਸੁ ਕੰਡ, ਤਾਰਨ ਧਾਰ ਰਿਹੋ ਬ੍ਰਹਿਮੰਡੂ। ਅਲਖ ਅਪੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਜਾਤਾ ਸਸੋਭਾਵੰਤ। ਸਗਲ ਸੰਸਾਰ ਉਦਰੈ ਤੈਨ ਮੰਤਵ, ਪ੍ਰਭ ਕੇ ਸੇਵਕ ਸਗਲ ਉਦਾਨ, ਪ੍ਰਭ ਕੇ ਸੇਵਕ ਦੁਖ ਬਿਸਾਨ। ਆਪੇ ਮੇਰ ਲਾਇ ਕਿਰਪਾਲ, ਗੁਰ ਕਾ ਸ਼ਬਦ ਜਪ ਪਏ ਨਿਹਾਲ। ਉਨਕੀ ਸੇਵਾ ਸੋਈ ਲਾਗ, ਜਿਸ ਨਵ ਕਿਰਪਾ ਕਰੇ ਵੱਡ ਪਾਗੇ, ਨਾਮ ਜਪਤ ਭਾਵ ਹੈ ਬਿਸਰਾਮ। ਨਾਨਕ ਤਿੰਨ ਪੁਰਖ ਕਉ ਤੁਮ ਕਰ ਮਾਨ, ਜੋ ਕਿਸ ਕਰੈ ਸੁ ਪ੍ਰਭ ਕੇ ਰੰਗ, ਸਦਾ ਸਦਾ ਬਸੇ ਹਰ ਸੰਗ। ਸਹਿਜ ਸੋ ਪਾਏ ਹੋਵੇ ਸੋ ਹੋਏ, ਕਰਨੇ ਹਾਰ ਪਛਾਣੇ ਸੋਏ ਪ੍ਰਭ ਕਉ ਕੀ ਅਜਨ ਮੀਠ ਲਗਾਨਾ। ਜੈਸਾ ਸਾਹਿਬ ਤੈਸਾ ਦ੍ਰਿਸ਼ ਟਾਨਾ, ਜਿਸ ਤੇ ਪੁਜੇ ਤੇਸਾ ਮਾਹੇ ਸਮਾਏ ਸੁਖ ਨਿਦਾਨ। ਉਨਹੂੰ ਬਾਨੇ ਆਏ ਆਪਸ ਕੋ ਅਵਦੀਨ ਮਾਣ, ਨਾਨਕ ਪ੍ਰਜਨ ਏਕੋ ਜਾਨ ਸਲੋਕ। ਸਰਬ ਕਲਾ ਭਰਪੂਰ ਪ੍ਰਭ ਅੰਮ੍ਰਿਤ ਜਾਨਨ ਹਾਰ, ਜਾ ਕੈ ਸਿਮਰਨ ਉਦਰੀਏ ਨਾਨਕ ਤੇਸ ਬਲਿਹਾਰ। ਅਸ਼ਟਪਦੀ ਟੂਟੀ ਗਾਂਡਣ ਹਾਰ ਗੋਪਾਲ, ਸਰਬ ਜੀਆਂ ਪੇ ਪ੍ਰਤ ਪਾਲ। ਸਵਰਗ ਚਿੰਤਾ ਜਿਸ ਮਨ ਮਾਏ, ਤਿਸ ਤੇ ਅੰਮ੍ਰਿਤ ਕੋਈ ਨਾਏ। ਰੇ ਮਨ ਮੇਰਾ ਸਦਾ ਹਰ ਜਾਪ, ਅਵਿਨਾਸੀ ਪ੍ਰਭ ਆਪੇ ਆਪ। ਆਪਣ ਕੀ ਆ ਕਸ਼ੂ ਨਾ ਹੋਏ, ਜੇ ਸਭ ਪ੍ਰਾਣੀ ਲੋਚੇ ਕੋਏ, ਤਿਸ ਬੇਨਵ ਨਾਹੀ ਤੇਰੇ ਕਿਸ ਕਾਮ। ਗਤ ਨਾਨਕ ਜਪ ਏਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਏ। ਪ੍ਰਭ ਕੀ ਜੋ ਸੰਕਟ ਸੋਹੈ, ਧਨਵੰਤਾ ਹੋਏ ਕਿਆ ਕੋ ਗਰਬੈ। ਜਾ ਸਭ ਕੇਸ ਤਿਸ ਕਾਵ ਦੀ ਆਦਰਬਿਆ ਤਸੂਰਾ, ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਥਾਵੈ। ਜੇ ਕੋ ਹੋਏ ਬਹਿ ਦਤਾਰ, ਤਿਸ ਦੇਨ ਹਾਰ ਜਾਨੇ ਗਾਵਾਰ। ਜੇ ਸਾਹਿ ਗੁਰ ਪ੍ਰਸਾਦ ਟੁੱਟੇ ਹੋ ਰੋਗ, ਨਾਨਕ ਸੋ ਜਨ ਸਦਾ ਅਰੋਗ। ਜੋ ਮੰਦਰ ਕੋ ਥਮੇ ਥੰਮੜ, ਤੂੰ ਗੁਰ ਕਾ ਸ਼ਬਦ ਮਨਹੇ ਅਸ ਥੰਮੜ। ਜਿਉ ਪਾਖਾਣ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ। ਜੋ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇ ਮਨ ਹੋਏ ਵਿਗਾਸ। ਜੋ ਮਹਾਂ ਉਦਿਆਨ ਮੈਂ ਮਾਰਗ ਪਾਵੈ, ਤੋ ਸਾਧੂ ਸਮਨ ਜੋਤ ਪ੍ਰਟਾਵੇ, ਤੋ ਸੰਤਨ ਕੀ ਬਸ ਤੂਰੈ। ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਦੁਖ ਸੁਪਰਾ ਦੇ ਮਨਹਾਰ ਵਿਤਿਆਗ, ਤੂੰ ਤਿਸੇ ਚੇਤਾਰ। ਜੋ ਕਸ ਕਰੇ ਸੋਈ ਸੁਖ ਮਾਣ, ਪੂਲਾ ਕਾਹੇ ਫਿਰਿਆ ਜਾਣ। ਕੌਣ ਬਸਤੇ ਆਈ ਤੇਰੇ ਸੰਗ, ਆਏ ਲਪਟ ਰਹੋ ਰਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੇ ਮਾਏ, ਨਾਨਕ ਪਤ ਸੇਤੀ ਘਰ ਜਾਹੇ। ਜਿਸ ਵਖਰ ਕਉ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਤਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲਾਦ ਖੇ ਪਉ। ਸੰਤੇ ਸੰਗ ਚਾਲ ਵਰਤਿਆ ਵਿਖ, ਜੰਜਾਲ ਤਨ ਤਨ ਕਹੇ ਸਭ ਕੋਏ। ਮੁਖ ਉਜਲ ਹਰ ਦਰਗੇ ਸੋਏ, ਇਹੋ ਵਪਾਰ ਬਿਰਲਭ ਪਾਰੇ। ਨਾਨਕ ਤਾ ਕਹਿ ਸਦ ਬਲਿਹਾਰੇ, ਚਰਨ ਸਾਧ ਕੇ ਧੋਏ ਧੋਏ ਪੀਵਰ ਪ੍ਰਸਾਦ ਕੇ। ਆਪਣਾ ਜੀਉ ਸਾਧ ਕੀ ਧੂਰ, ਕਰੋ ਇਸਨਾਣ ਸਾਧ ਉਪਰ ਜਾਈਏ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਅਨਕ ਬਿਘਣ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਕੇ। ਉੱਡ ਗਈ ਸੰਤੇ ਦਾਰੇ ਆਇਆ, ਸਰਬ ਸੁਖ ਨਾਨਕ ਤੇਹ ਪਾਇਆ। ਮ੍ਰਿਤ ਕਉ ਜੀ ਬਾਲਣ ਹਾਰ, ਭੂਖੇ ਕਉ ਦੇਵ ਤਿਆ ਦਾਰ। ਸਰਬਦਾ ਜਾ ਕੀ ਦ੍ਰਿਸ਼ਟੀ ਮਾਏ, ਪ੍ਰਲਗੇ ਕਾ ਲੈਣਾ ਪਾਹੇ। ਸਭ ਕਿਸ ਤਿਸ ਕਾ ਹੋਏ ਕਰਨੇ ਯੋਗ, ਤਿਸਮਨ ਦੂਸਰ ਹੋਵਾ ਨਾ ਹੋਗੈ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚਾ ਨਿਰਮਲ ਇਹ ਕਰਨੀ ਕਰ ਕਿਰਪਾ। ਜਿਸ ਕੋ ਨਾਮ ਦੀਆ ਨਾਨਕ ਸੁਣ ਨਿਰਮਲ ਤੀਆ, ਜਾ ਕੇ ਮਨ
ਗੁਰ ਕੀ ਪ੍ਰਤੀਤਵ ਤੇ ਸੁਜਾਨੇ ਆਵੇ ਹਰ ਪ੍ਰਭ ਚੀਤਵ ਭਗਤ ਭਗਤ ਸੁਣੀਐ ਤੇਹੋ ਲੋਇ ਜਾ ਕੇ ਹਿਰਦੇ ਇੱਕ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤ ਮੋ ਕਹਿਤ ਸਾਚੀ ਦ੍ਰਿਸ਼ਟ ਸੱਚ ਆਕਾਰ ਸੱਚ ਵਰਤ ਸੱਚ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਤ ਨਾਨਕ ਸੋਜਨ ਸੱਚ ਸਮਤ ਸਲੋਕ ਰੂਪ ਨਰੇਖ ਨਿਰੰਗ ਕਿਸ ਤ੍ਰਿਹੋ ਗੁਣਤੈ ਪ੍ਰਭੁ ਭਿੰਨ ਤਸੈ ਬਜਾਏ ਨਾਨਕ ਜਸ ਹੋਵੈ ਸੁਪ੍ਰਸਾਨ ਅਸ਼ਪਦੀ ਅਬਨਾਸੀ ਬ੍ਰਹਮਨ ਮੈਂ ਰਾਖ ਮਾਨੋ ਕੀ ਤੂੰ ਪ੍ਰੀਤ ਤਿਆਗ ਤਿਸ ਤੈ ਬਰੈ ਨਾਹੀ ਕਿਸ ਕੋਇ ਸਰਮ ਨਿਰੰਤਰੇ ਕੋ ਸੋਇ

ਤੇ ਹੁਗਣ ਮੈਂ ਜਾਕੋ ਪਰਮਾਏ ਜਨਮ ਰੇ ਪ੍ਰਿਆਵੇ ਜਾਏ ਊਚ ਨੀ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇਖਰੇ ਕਰਾਂਗਾ ਨਾਨਾ ਬੇਦਵ ਕੀਨੂੰ ਸਥਾਰੋ ਪ੍ਰਭ ਅਬਨਾਸੀ ਕਿੰਕਾਰ ਨਾਨਾ ਚਲ ਕਰੇ ਖਨਮਾਏ ਪੂਰੇ ਪੁਨ ਸਭ ਉਠਾਏ ਨਾਨਾ ਬਿਦ ਕਰਬੰਤ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਕੱਢ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਤਾਰੇ ਸੋਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਮੰਡ ਨਾਮ ਕੇ ਤਾਰੇ ਸਿਮਤ ਵੇਦ ਪੁਰਾ ਨਾਮ ਕੇ ਤਾਰੇ ਸੁਣਨ ਗਿਆਨ ਧਿਆਨ ਨਾਮ ਕੇ ਤਾਰੇ ਗਸ ਪਤਾਲ ਨਾਮ ਕੇ ਤਾਰੇ ਸੋਲੇ ਆਕਾਰ ਨਾਮ ਕੇ ਤਾਰੇ ਪੁਰੀਆ ਸਭ ਭਵਣ ਨਾਮ ਕੇ ਸੰਗ ਉਦਰੇ ਸੁਣ ਸਰਵਣ ਕਰ ਕਿਰਪਾ ਜੇ ਸਾ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂ ਸਤ ਸਜਾ ਕੀ ਬਾਣੀ ਸਤ ਪੁਰਖ ਸਮਾਏ ਸਮਾਣੀ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਪਰੀ ਸਤ ਨਾਮ ਪ੍ਰਗ ਸੁਖਦਾਈ ਵਿਸਵਾ ਸਤ ਨਾਨਕ ਗੁਰ ਤੇ ਪਾਏ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਿਰਦੇ ਪ੍ਰਵੇਸ਼ ਅੰਦਰਤ ਬੁਝੇ ਜੇ ਕੋਏ ਨਾਮ ਜਪਤ ਤਾਗੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟਾ ਸੁਕਰਨੇ ਹਰ ਅਵਰ ਨ ਬੂਝ ਕਰਤ ਵਿਚਾਰ ਕਰਤ ਕੀ ਮਿਤ ਨਾ ਜਾਣੇ ਕੀ ਨਾਨਕ ਜੋ ਤੇ ਸੁਭਾਵੈ ਸੁਵਰਤੀਆ ਬਿਸਮਨ ਬਿਸਮ ਪਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਚ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਹੋਏ ਦਾਤੇ ਦੁਖ ਅਟਨਹਾਰੋ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋ ਵੱਡ ਭਾਗੀ ਜਨ ਕੇ ਸੰਗ ਏਕ ਲੇਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਣਤਾ ਬਿਜਨਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਰਦੈ ਜਿਨ ਮਾਨਿਆ ਕਰਨ ਕਰਾਵਨ ਤਿੰਨ ਮੂਲ ਪਛਾਨਿਆ ਜਾ ਕਿਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤੇ ਸਭ ਮਨ ਪ੍ਰਗਟਾਇਆ ਪੈ ਤੇ ਨਿਰਭੋਏ ਬਸਾਨਾ ਜਿਸ ਤੇ ਬੁਝਾਓ ਤੇ ਸੁਮਾਹੇ ਸਮਾਨ ਬਸਤ ਮਾਲੇ ਬਸ ਗੰਡਾਏ ਤਾਂ ਕੋ ਪਿੰਡ ਨਾ ਕਹਿਣਾ ਜਾਈ ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਲੇ ਨਾਨਕੇ ਕਉ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਅਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਂਦੇ ਸੰਗ ਪ੍ਰਗ ਸੇਵਕ ਨਾਮ ਕੈ ਰੰਗ ਸੇਵਕ ਪ੍ਰਭ ਪਾਲਣ ਹਾਰ ਸੇਵਕੀ ਰਾਖੇ ਨਿਰੰਕਾਰ ਸੋ ਸੇਵਕ ਜੇ ਸੋ ਦਇਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾ ਸਾ ਸਮਾਰੇ ਆਪਣੇ ਜਨ ਕਾ ਪਰਦਾ ਢੱਕ ਹੈ ਆਪਣੇ ਸੇਵਕ ਕੀ ਸਰ ਪਰ ਰੱਖੈ ਆਪਣੇ ਦਾਸ ਗੁਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖੈ ਧਾਗੀ ਆਤਮਨ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚਾਏ ਪ੍ਰਭ ਕੇ ਸੇਵਕ ਉਚੇ ਉਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਉਹ ਨਾਨਕ ਸੋ ਸੇਵਕ ਦਹਿ ਦੇਸ ਪ੍ਰਗ ਉਠਾ ਨਿਕੇ ਕੀਰੀ ਮੈਂ ਕੱਲ ਰੱਖੇ ਪਸਮ ਕਰਾਏ ਲਸ਼ਕਰ ਕੋਟ ਲਾਕੇ ਜਿਸ ਕਾ ਸਾਸ ਨ ਕੱਢਤੇ ਆਪ ਤਾ ਕੋ ਰੱਖ ਤੋ ਦੇਖ ਹਾਥ ਮਾਣਸ ਜਤਨ ਕਰਤ ਬਹੁ ਪਹਾਤ ਤਿਸਕੇ ਕਰਤ ਬਿਰਤੇ ਜਾਤ ਮਾਰੇ ਨਾ ਰੱਖੇ ਅਵਨਾ ਕੋਏ ਸਰਬ ਜੀਆਂ ਕਾ ਰੱਖ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਜਾ ਬਾਰ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਮਨ ਤਨ ਤ੍ਰਪੀਏ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇ ਸਿਵਰ ਨਾਹੀ ਦ੍ਰਿਸਟਾਇਆ ਨਾਮ ਧਨ ਨਮ ਰੂਪ ਰੰਗ ਨਮ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਮ ਹੈ ਨਾਮ ਸੁਮਾਨੇ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬਹੁਲੋ ਜਸ ਜਿਹਬਾ ਦਿਨ ਰਾਤ ਪ੍ਰਭ ਆਪਣੇ ਜਨ ਕਿਨੀ ਦਾਤ ਕਰੈ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸੋ ਰਹੇ ਸਮਾਏ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਵੇਖਾ ਹੁਕਮ ਪਛਾਣੇ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕੈ ਇਕ ਨਾ ਜਾਣੋ ਆਠ ਪਹਿਰ ਪ੍ਰਭ ਸੇ ਹਜੂ ਰਹਿ ਕਉ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲਏ ਮੰਤ ਨੇ ਆਪਣਾ ਤਿੰਨ ਜਨ ਦੇਹ ਜਿਨ ਜਾਣੇ ਆਪਣਾ ਪ੍ਰਭ ਪਛਾਤਾ ਸੋ ਜਨ ਸਰਬ ਥੋਕ।

ਵਹੇ ਤੇ ਸਿਖੈ ਦਰਸ ਸਭ ਪਾਪ ਮਿਟਾ ਵਹੇ ਅਵਰ ਸਿਆਣ ਸਕਦੀ ਸਾੜ ਤੇ ਸਜਨ ਕੀ ਤੂੰ ਸੇਵਾ ਲਾ ਗਿਆ ਮੰਜਨ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣੇ ਆ ਸਤ ਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੋਰਾ ਦੁਰਮਤ ਮਾਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਗੋ ਸਿੱਖ ਨਾਮ ਤਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਜੀ ਨਾਲ ਸੁਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕੋ ਕਰ ਕਸ ਨ ਜਨਾਵੇ ਹਰ ਹਰ ਨਾਮ ਹਿਰਦੈ ਸਦ ਧਿਆਵੇ ਮਨ ਬੇਜੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸੋ ਸੇਵਾ ਕਰਤ ਹੋਏ ਨਿਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੈ ਨਾਨਕ ਸੋ ਸੇਵਕੈ ਗੁਰ ਕੀ ਮਤ ਲੈ ਬੀਸ ਬਿਸਵਾ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਦੇ ਹਰ ਨਾਵਣ ਕੁਬਾਰ ਗੁਰ ਕਾ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਅਟ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਾਣੋ ਜਨਮੇ ਪਾਰ ਬ੍ਰਹਮ ਏਕੇ ਆਪ ਨਹੀਂ ਕਸ ਪਰਮ ਸਹਿ ਸਨ ਬਲਿਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਏ ਸਫਲ ਦਰਸ਼ਨ ਪੇਖਤ ਪੁਨੀਤ ਪ੍ਰਸਤ ਚੰਨ ਗਤ ਨਿਰਮਰੀਤ ਪੇੜ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੈ ਸੁਣ ਕਰ ਬਚਨ ਦਾ ਕਰਨ ਆਕ ਹੰਦੈ ਮਨ ਸੰਤ ਵਾਤ ਪਤਿਆਂ ਨੇ ਪੂਰਾ ਗੁਰ ਆਖਿਓ ਜਕ ਮੰਤਰ ਅੰਮ੍ਰਿਤ ਦ੍ਰਿਸ਼ਟਾ ਪੇਕੇ ਹੋਏ ਸੰਤ ਗੁਣ ਬੇਅੰਤ ਕੀਮਤ ਨੀ ਪਾਏ ਨਾਨਕ ਜੇ ਸੁਭਾਵੈ ਤਿਸ ਲੈ ਮਿਲਾਇ ਜਿਹ ਬਾਏ ਉਸ ਤਤ ਅਨੇਕ ਸਤਿਪੁਰਖ ਪੂਰਨ ਬਵੇਕ ਕਾਹੁ ਬੋਲਨ ਪਹੁੰਚਤ ਪ੍ਰਾਣੀ ਅਗਮੇ ਗੁਜਰ ਪਰਮ ਨਿਰਵਾਨੀ ਨਿਰਹਾਰ ਨਿਰਵੈਰ ਸੁਖਦਾਈ ਤਾਗੀ ਕੀਮਤ ਕਿਣੇ ਨਾ ਪਾਈ ਅਨਕ ਭਗਤ ਬੰਧਨ ਦਿੱਤ ਕਰਾਏ ਚਰਨ ਕਮਲ ਹਿਰਦੇ ਸਿਮਰੈ ਸਦ ਬਲਿਹਾਰੇ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਸਭ ਪ੍ਰਭ ਜਪਣੇ ਇਹ ਹੋਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸੁ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕੋ ਦੇ ਮੋਹ ਮਾਇਆ ਕੈ ਸੰਗ ਨਾ ਲੇ ਪੋ ਮਨ ਮੇਰਾ ਕੇ ਹਰ ਹਰੇਕ ਅੰਧਕਾਰ ਦੀਪਕ ਪਾਰ ਗਾਸੈ ਨਾਨਕ ਪਰਮ ਬਹੁ ਦੁਖ ਤੈ ਤੇ ਨਸੈ ਤਪਤ ਮਾਹੇ ਠਾਂਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਏ ਜਨਮ ਕੇ ਮਿਟਿਆ ਦੇਸੈ ਸਾਧੂ ਕੇ ਪੂਰਨੀ ਉਪਦੇਸੈ ਪਹੁ ਚੁੱਕਾ ਨਿਰਪੋ ਹੋਏ ਬਸੇ ਸਗਲ ਬਿਆਦ ਮਨ ਤੇ ਖੈ ਨਸੇ ਕਾ ਸਾਧਨ ਕਿਰਪਾ ਤਾਰੀ ਸਾਧ ਸੰਗਜਾ ਨਾਮ ਰਾਇ ਥਿਤ ਪਾਏ ਚੁੱਕੇ ਬ੍ਰਹਮ ਗਵਣ ਸੁਨ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਉਤਹਾਰ ਜਨ ਸਗਲੀ ਮੋਹੇ ਆਪਣੇ ਚਿਤ ਪਰ ਆਪ ਬਣਾਏ ਆਪਣੀ ਕੀਮਤਾਂ ਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪ੍ਰਗਾ ਸਾਧਕ ਸੰਗ ਰਾਚ ਰਚਨਾ ਆਪਣੀ ਕਾਲ ਉਤਾਰੇ ਅਨਕ ਬਾ ਨਾਨਕ ਬਲਿਹਾਰੀ ਸਲੋਕ ਆਏ ਸਾਥ ਨ ਚਾਲੇ ਬਿਨ ਭਜਨ ਵਿਕਿਆ ਸਗਲੀ ਸਾਰ ਹਰ ਹਰ ਨਾਮ ਕੁਮਾਵਣਾ ਨਾਨਕ ਕਿਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮ ਨਾਮ ਆਧਾਰ ਅਵਰ ਉਪਾਵ ਸਮੀਤ ਬਿਸਾਰੂ ਚਰਨ ਕਮਲ ਰਿਦ ਮਹਿ ਉਰ ਧਾਰੂ ਕਰਨ ਕਾਨ ਸੋ ਪ੍ਰਭ ਸਮਰਤ ਦਰਕਰ ਗਉ ਨਾਮ ਹਰ ਵਾਤੇ ਉਤ ਸੰਜੋ ਭਗਵੰਤ ਸੰਜਨਾ ਕਾ ਨਿਰਮਲ ਮਨ ਤੇ ਕਾਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਤਨ ਕਉ ਚਾਰ ਕੁੰਟ ਉਠ ਧਾਵੈ ਸੋ ਤਨ ਹਰ ਸੇਵਾ ਤੇ ਪਾਵੈ ਜੇ ਸੁਖ ਕੋ ਨਿੰਦ ਵਾਸੀ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨਿਆਨ ਕੋ ਪਾਵੇ ਰੋਗ ਨਾ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬ ਨਿਦਾਨ ਮਹਿਰ ਨਾਮ ਨਿਦਾਨ ਜਪ ਨਾਨਕ ਉਦਰਗੀ ਪ੍ਰਵਾਨ ਮਨ ਪ੍ਰਬੋਧ ਹਰ ਕੇ ਨਾਏ ਦੈ ਦੇਸ ਧਾਵ ਤਿਆ ਬਿਠਾਏ ਤਾ ਕੋ ਬਿਗਨ ਲਾਗੇ ਕੋਏ ਜਾ ਕਿਰ ਦੇ ਮਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਇਆ ਤੂੰ ਪ੍ਰਗਾਸ ਹੈ ਤਿਤ ਕਰ ਜਾਏ ਬਸੇ ਅਬਿਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾ ਗਮਨ ਮਿੱਠੇ ਪ੍ਰਸੇ ਆਪ ਤਿਆਗ ਸ਼ਰਨ ਗੁਰਦੇਵ ਇਉ ਰਤਨ ਜਨਮ ਕਹੋਏ ਉਦਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕਿਉ ਭਾਵ ਨ ਛੂਟਣ ਹਾਰੇ
ਸਿਮਰਤ ਸਾ ਸਤਬੇਦ ਵਿਚਾਰ ਕੀ ਭਗਤ ਕਰੋ ਮਨ ਲਾਏ ਮਨ ਬੰਸਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਤਨਾਵ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤ ਮੀ ਕੁਟਾਂਬਿਆਰ ਬਣਤਾ ਇਨ ਤੇ ਕਹੋ ਤੁਮ ਕਵਣ ਸੁਨਾਤਾ ਰਾਜ ਰੰਗ ਮਾਇਆ ਬਿਸਥਾਰ ਇਨ ਤੇ ਕਹੋ ਕਵਣ ਛੁਟਕਾਰ ਹਸ ਹਸ ਤੀਰਾ ਤੇ ਅਸਵਾਰੀ ਝੂਠਾ ਡੰਫ ਝੂਠ ਪਸਾਰੀ ਜਿਨਦੀਏ ਤੇ ਸਭ ਬੁੱਝੇ ਨਾਮ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤਾ ਤੂਲੇ ਇਆਨੇ ਭਗਤ ਬਿਨਾਂ ਬਡੂਬੇ ਸਿਆਨੇ ਹਰ ਕੀ ਭਗਤ ਕਰੋ ਮਨਮੀਤ ਨਿਰਮਲ ਹੋਏ ਤੁਮਾਰੋ ਚੀਤਾ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਬੇਕ ਜਾਹੇ ਆਪ ਜਪੋ ਅਵਰ ਨਾਮ ਜਪਾਵ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਉ ਸਹਿਜ ਸੁਪਾਏ ਨਾਨਕ ਗੁਣ ਗਾਉ ਗੁਣ ਗਾਵਤ ਤੇਰੀ ਉਤਰ ਸਮੈਲ ਬਿਨਸਦੇ ਹੋਮੇ ਬਿਖ ਫੈਲ ਹੋ ਹੈ ਚਿਨ ਬਸੇ ਸੁਖ ਨਾਲ ਸਾਸ ਗਰਾ ਸਰ ਨਾਮ ਸਮਾਲ ਸਾਢ ਸਿਆਣਪ ਸਗਲੀ ਮਨਾ ਸਾਧ ਸੰਗ ਭਾਵ ਹੈ ਸੱਚ ਤਨਾ ਹਰ ਪੂੰਜੀ ਸਨ ਕਰੋ ਬਿਹਾਰੀਆਂ ਸੁਖ ਨਿਰਗੇ ਜਕਾਰ ਸਰਮਨੰਤਰੇ ਕੋ ਦੇਖ ਕਹੋ ਨਾਨਕ ਜਾ ਕੇ ਮੰਤ ਕਹੋ ਨਾਨਕ ਜਾ ਕੇ ਮਸਤਕ ਲੇ ਏਕੋ ਜਾ ਵੇਖੋ ਸਲਾਇਕ ਸੁਵੇਖੋ ਮਨ ਆਹੇ ਏਕ ਸਕੇ ਗੁਣ ਗਾਵ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਹਰਿਆ ਪੂਰਨ ਪੂਰੇ ਹੋ ਪ੍ਰਭ ਵਿਆਪ ਅਨੰਕ ਵਿਸਤਾਰ ਏਕ ਤੇ ਪਏ ਏਕ ਆਰਾਧ ਪਰਾ ਸਤ ਗਏ ਮੰਤਨ ਅੰਤਰੇਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤਾ ਫਿਰਤ ਪ੍ਰਭ ਆਇਆ ਪਰਿਆਤਾ ਸਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭ ਦਾਨੋ ਕਰ ਕਿਰਪਾ ਦੇਵੋ ਹਰ ਨਾਮ ਸਾਜਨ ਕੀ ਮੰਗ ਧੂਰਾ ਪਾਰ ਬ੍ਰਹਮ ਸਦਾ ਪੂਰਾ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮ ਹੈ ਧਿਆਵੋ ਚਨਕ ਸੁਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏ ਕੋਟ ਏਕੋ ਆਧਾਰੋ ਨਾਨਕ ਮੰਗੇ ਨਾ ਪ੍ਰਸਾਰੋ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਂਦੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੈ ਸੰਗ ਪਰੇ ਸੰਨਿਆਣ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਵਲਾਗ ਬੁਢਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵ ਕੀਮਣ ਸਭ ਪੂਰੀ ਪਈ ਸਤਿਗੁਰ ਤੈ ਨਿਰਮ ਮਤ ਲਏ ਜਨ ਕੋ ਪ੍ਰਭ ਹੋਏ ਉਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੂਖ ਭਰਮ ਗਿਆ ਸੁਪੁਨੀ ਸਰਦਾ ਸਭ ਪੂਰੀ ਰਵ ਰਿਹਾ ਸਧ ਸੰਗ ਹਜੂਰ ਇਸ ਕਾ ਸਾਥ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੈ ਜੇ ਕਾਲ ਨਾ ਭਾਨੈ ਸੋ ਕਿਉਂ ਵਿਸਰੈ ਜੇ ਕੀਆ ਜਾਂਦਾ ਸੋ ਕਿਉਂ ਵਿਸਰੈ ਜਨ ਸਭ ਕਿਸ ਦੀ ਯਾਦ ਸੋ ਕਿਉਂ ਵਿਸਰੈ ਜੇ ਜੀਵਨ ਜੀ ਯਾਦ ਸੋ ਕਿਉਂ ਵਿਸਰੈ ਜਗਣ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਵਿਸਰੈ ਜੇ ਬਿਖ ਤੇ ਕਾਢੇ ਜਨਮ ਜਨਮ ਕਾ ਟੂਟਾ ਗਾਂਡਾ ਗੁਰਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮਿਆਣ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੇ ਨਾਮ ਜਪਾਓ ਭਗਤ ਪਾਇ ਤਰੀ ਸੰਸਾਰ ਬਿਨ ਭਗਤੀ ਤਨ ਹੋਸ਼ੀ ਸਾਰ ਸਰਬ ਕਲਿਆਣ ਸੁਖ ਨਿਦ ਨਾਮ ਬੁੜ ਜਾਤ ਪਾਏ ਬਸਰਾਮ ਸਦੁਖ ਅਵਨਾਸੋ ਨਾਨਕ ਨਾਮ ਜਪੋ ਗੁਣ ਤਾਸ ਪ੍ਰੀਤ ਪ੍ਰੇਮ ਰਸ ਚਾਉ ਮੰਤਨ ਤ੍ਰੇ ਸੁਆਓ ਨੇਤਰੋ ਪੇਕ ਦਰਸ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਾਨਵ ਤਨ ਰੰਗ ਬਿਲਕੁ ਪਾਵੇ ਸਾਂਗੇ ਇੱਕ ਬਸਦੀ ਜੇ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭੁ ਸੰਧੂ ਦੀਨ ਦਿਆਲੂ ਭਗਤ ਵਸਦਾ ਕਿਰਪਾਲੂ ਅਨਾਥ ਨਾਗ ਬਿਨ ਗੋਪਾਲ ਸਰਬ ਕਠਾਵ ਕਰਤ ਪ੍ਰਤ ਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣਿਆ ਦਾ ਜੋ ਜੋ ਜਪੈ ਸੋਹੇ ਪੁਨੀਤ ਭਗਤ ਪਾਇਲਾ ਵਿਮਨਹੀਤ ਹਮ ਨਿਰਗੁਣਿਆਰ ਨੀਚ ਅਜਾਣ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਗੁਣ ਮੁਕਤ ਮੁਖ ਪਾਏ ਏਕ ਨਿਮਕ ਹਰ ਕੇ ਗੁਣ ਗਾਇਨ ਕ ਰਾਜ ਭੋਗ ਵੱਡੇ ਆਏ ਹਰ ਕੇ ਨਾਮ ਕੀ ਕਥਾ ਮਨ ਪਾਈ ਬੋ ਭੋਜਨ ਕਪਰ ਸੰਗੀਤ ਰਸਨਾ ਜਪਤੀ ਹਰਾ ਨੀਤ ਭਲੇ ਸੁਕਨੀ ਸੁਭਤ ਨਵੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ ਆਏ ਸਰਗੁਣ ਨਿਰਗੁਣ ਨਿਰਕਾਰ ਸੁਨ ਸਮਾਧੀ ਆਪ ਆਪਣ ਕੀ ਨਾਨਕਾ ਪੇਹੀ ਪ੍ਰਜਾ ਅਸ਼ਟਪਦੀ ਜਬ ਆਕਾਰ ਕਸ਼ਨ ਦ੍ਰਿਸ਼ਟੇ ਤਾਪ ਪਾਪ ਪੁੰਨ ਤਪ ਕਹਿਤੇ ਹੋਤਾ ਜਬ ਤਾਰੀ ਆਪਣ ਸੁਨ ਸਮਾਧ ਦੂਤਾ ਬੈਰ ਬੋ ਕਿਸਾਂ ਕਮਾਤ ਜਬ ਇਸ ਕਾ ਬਰਨ ਚਿਹਨ ਨਾ ਜਾਪਤ ਤਬ ਹਰ ਕ ਸੋਗ ਕਹੋ ਕਿਸੇ ਬਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਾਹਮ ਤਮ ਹੋ ਕਹਾਓ ਕਿਸ ਹੋਵਤ ਪਰਮੇ ਆਪਣ ਖੇਲਾ ਵਰਤੀਜਾ ਨਾਨਕ ਕਰਨੇ ਹਰਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਅਨੁ ਮੁਕਤ ਕਹੋ ਕਿਸ ਕੋ ਗਣੀ
ਜਾਵੇ ਕਿ ਹਰਕ ਮੈਂ ਪਾਰ ਉਤਮ ਨਰਕ ਸੁਰਖ ਕੌਣ ਉਤਾਰ ਜਬ ਨਰਕ ਪ੍ਰਭ ਸਹਿ ਸੁਭਾਏ ਤਬ ਸੇਵ ਸਕਤ ਕਹੋ ਕਿ ਤਠਾਏ ਜਬੇ ਆਪੇ ਆਪ ਆਪਣੀ ਜੋਤ ਧਰੇ ਤਬ ਕਵਨ ਨਿਡਾਰੂ ਕਵਨ ਕਤ ਡਰੇ ਆਪਣੇ ਚਲਤੇ ਆਪ ਕਰਨੇ ਹਾਰ ਨਾਨਕ ਠਾਕੁਰ ਅਗਮਿ ਅਪਾਰ ਅਬਿਨਾਸੀ ਸੋਏ ਆਪਣੇ ਆਸਨ ਤੈ ਜਨ ਮਨ ਕੋ ਕਹਾਂ ਬਿਨਾਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕੇਸ ਹੋਏ ਜਾਵੇ ਅਬੰਗਾ ਤੇ ਗੋਚਰ ਪ੍ਰਭ ਏਕਾ ਤਮ ਚਿੱਤਰ ਗੁਪਤ ਕੇਸ ਪੂਛਤ ਲੇਖਾ ਜਮਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੋ ਛੋਟੇ ਗੁਣ ਬੰਧਨ ਬਾਧੇ ਆਪਣੇ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਹ ਪਰਜਾ ਜੇ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਮਨ ਮਲਕ ਹੋ ਕਿਆ ਧੋਤਾ ਜਹੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੁਮਾਣ ਕੌਣ ਅਭਿਮਾਨ ਜਸ ਰੂਪ ਕੇਮ ਜਗਦੀਸ਼ ਤੈ ਸਲ ਸਿੰਧ ਲਗਤ ਕਹੋ ਕੀ ਸੁਜੈ ਜੋ ਸੁਭੀ ਜੋ ਸੰਗ ਸਮਾਵੇ ਤੈ ਕਿਸੇ ਭੂ ਕਰਨ ਤਰ ਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾਇ ਸੁਮਾਰ ਜਬ ਆਪਣੀ ਸੁਭੇ ਆਪਣੇ ਸੰਗ ਬਣਾਈ ਤਬ ਕਮਣ ਮਾਏ ਬਾਪ ਮਿੱਤਰ ਸੁਤ ਭਾਈ ਜਾ ਸਰਬ ਕਲਾ ਪੇ ਪ੍ਰਮੀਨ ਤਾ ਬੇਕ ਤੇਵ ਕਹਾਂ ਕੁਚੀਨ ਜਬੇ ਆਪਣੇ ਆਪ ਆਪ ਔਰ ਤਾਰੇ ਤੋ ਸਾਗਣੀ ਪਸਾਣ ਕਹਾਂ ਵਿਚਾਰੇ ਜੇ ਆਪਣੀ ਊਚ ਆਪਣੇ ਆਪ ਨੇਰਾ ਤੈ ਕੌਣ ਠਾਰ ਕੇ ਚੇਰਾ ਬੇਸਮਨ ਬੇਸਮ ਰਹੇ ਬੇਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੈ ਸਾਲੇ ਸੇ ਦੇ ਅਭੇਦ ਸਮਾਇ ਆਪ ਤਮਾ ਸੁਖਾ ਪੇ ਦੇਸੋ ਤੇ ਗੁਣ ਕਾ ਨਾਹੀ ਪ੍ਰਵੇਸ਼ ਜੈ ਕੇ ਭਗਵੰਤਾ ਤੇ ਕੌਣ ਚੇਨ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪ ਪਤਿਆਰਾ ਤੇ ਕੌਣ ਕਥੇ ਕੁਣ ਸੁਣਨੀ ਹਾਰ ਬਾਬਿਆਂ ਤੂੰ ਤੇ ਉੱਚਾ ਨਾਨਕ ਆਪ ਸੁਖੋ ਪੇ ਪਹੁ ਉੱਚਾ ਜੇ ਆਪ ਰਚਿਓ ਪ੍ਰਪੰਚ ਆਕਾਰ ਤੇ ਹੋ ਗੁਣ ਮੈਂ ਕੀਨੋ ਵਿਸਥਾਰ ਪਾਪਨ ਤੇ ਪਈ ਕਹਾਵਤ ਕੋ ਨਰਕ ਕੋ ਸੁਰਗ ਮੈਂ ਸ਼ਾਮ ਤਿਆਲ ਜਾਲ ਮਾਇਆ ਜੰਜਾਲ ਹੋਮੇ ਮੋਹ ਪਰਮ ਪੈਪਾ ਦੁੱਖ ਸੁਮਾਨ ਅਪਮਾਨ ਅਨੰਕ ਪ੍ਰਕਾਰ ਕੀ ਬਖਿਆਨ ਆਪਣ ਖੇਲ ਆਪਣ ਦੇਖੈ ਖੇਲ ਸੰਕੋਚਾਇ ਤੂੰ ਨਾਨਕੇ ਕਹਿ ਜੇ ਅਵਗਤ ਭਗਤ ਤੇ ਆਪ ਜੇ ਪਸਰੇ ਪ੍ਰਸ਼ਾਸਨ ਪ੍ਰਤਾਪ ਦੋਹੋਂ ਪਾਖ ਕਾਵ ਆਪ ਹੈ ਧਨੀ ਉਨ ਕੀ ਸੋਭਾ ਉਨਹੂੰ ਬਣੀ ਆਪੇ ਕਉ ਤਕ ਕਰੇ ਅਨੰਦ ਚੋਜ ਆਪੇ ਰਸ ਭੋਗਣ ਨਿਰਯੋਗ ਜੇ ਸੁਭਾਵੇ ਦੱਸਿਆ ਆਪਣਾ ਨਾ ਇਲਾਵੈ

ਜੀ ਜੰਤ ਕੇ ਠਾਕੁਰਾ ਪੇਵਰ ਤਨਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਇਸ਼ਟਪਦੀ ਆਪ ਕਥੇ ਆਪ ਸੁਣ ਨਿਹਾਰਾ ਪੇ ਏਕ ਆਪ ਅੰਬੇ ਸੁਤਾਰੋ ਜਾਂ ਤੇ ਸੁਪਾਵੇ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਦੇ ਸਮਾਤ ਹੁੰਦੇ ਬਿਨ ਨਹੀਂ ਕਿਸ ਹੋਏ ਆਪਣੇ ਸੂਦ ਸਭ ਜਗਤ ਪਰੋਏ ਜਗ ਪ੍ਰਜੂ ਆਪ ਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਗੰਬੇਤਾ ਨਾਨਕ ਸਗਲ ਸ੍ਰਿਸ਼ਟਿ ਕਾ ਜੇਤਾ ਜੀ ਜੰਤਰ ਸਭ ਤਾਂ ਕਿਹਾ ਤੂ ਦੀਨ ਦਿਆਨ ਅਨਾਥ ਕੋ ਨਾਥ ਜਿਸ ਰੱਖ ਤਿਸ ਕੋਇ ਨ ਮਾਰ ਸੋ ਮੂਆ ਜਿਸ ਮਨੋ ਬਿਸਾਰ ਤਿਸ ਤਜ ਅਵਰ ਕਾਂ ਕੋ ਜਾਇ ਸਭ ਸ੍ਰੀ ਕਨ ਰਾਜ ਜੀ ਕੀ ਜੋਤ ਜਾ ਕੇ ਸਭਾਤ ਅੰਤਰਬਾ ਜਨ ਸਾਤ ਗੁੰਦਾ ਬਿੰਤ ਪਾਰ ਨਾਨਕ ਦਾਸ ਹੋ ਸਦਾ ਬਲਿਹਾਰ ਪੂਰਨ ਪੂਰ ਹੈ ਦਿਆਲ ਸਭ ਉਪਰ ਹੋਵਨ ਕਿਰਪਾਲ ਆਪਣੇ ਕਰਤਵ ਜਾਨੇ ਆਵ ਅੰਤਰ ਜਾ ਮੇਰੇ ਹੋ ਪਿਆ ਪ੍ਰਤਪਾਲੇ ਜੀ ਨੰਬੋ ਭਾਤ ਜੋ ਜੋ ਰਚਿਓ ਸੋ ਤਿਸੇ ਇਤਿਹਾਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਲਗ ਹਰੇ ਕੇ ਨਾਏ ਤਿਸਕੀ ਆਸਨ ਬਿਰਤੀ ਜਾਏ ਸੇਵਕ ਸੇਵਾ ਬਣ ਆਏ ਹੁਕਮ ਬੋਝ ਪਰਮ ਪਦ ਪਾਏ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅਨੰਦ ਨੂੰ ਪੂਜੇ ਗੁਰ ਕੇ ਪੈ ਲੋਕ ਸੁਖੀ ਪ੍ਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਦਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਭਾਉ ਆਠ ਪਹਿਰ ਪ੍ਰਭੇ ਕੋ ਨੇਰਾ ਮੇਟੇ ਅਗਿਆਨ ਸਿਆਂ ਦੇ ਸੁਣਿਓ ਉਪਦੇਸ਼ ਹਿਰਦੇ ਬਸਾਵ ਮਨੇ ਸੇ ਨਾਨਕ ਫਲ ਪਾਉ ਹਲਤ ਪਲ ਦੁਲੇ ਸਵਾ ਰਾਮ ਨਮੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ ਮੰਤਰ ਨਾਮ ਜੋ ਪੁੱਲ ਬੁਲਾਏ ਦੁਖ ਦਰਦ ਮਨ ਤੇ ਭਾਉ ਜਾਏ ਸੱਚ ਬਾਪਾਰ ਕਰੋ ਬਪਾਦਰ ਗਿਨੇ ਬਖੇ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵੈ ਜਾਹੇ ਤਿਸ ਤੇ ਦੂਰ ਕਹਾਂ ਕੋ ਜਾਏ ਉਭਰੈ ਰਾਖਨ ਹਾਰ ਧਿਆਇ ਨਿਰਭਉ ਜਪੈ ਸਲ ਪਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਜਿਸ ਪ੍ਰਭ ਰਾਖੇ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਵੇ ਸੂਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਇ ਨਾ ਪਹੁੰਚਨ ਹਾਰ ਸ੍ਰੀ ਉਪਰ ਠਾਂਡਾ ਗੁਰ ਸੂਰਾ ਨਾਨਕ ਤਾਗੇ ਕਾਜ ਪੂਰਾ ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ ਦਰਸ਼ਨ ਪੇ ਉਦਰਤ ਸ੍ਰਿਸ਼ਟ ਚਨ ਕਰਮ ਜਾ ਕੇ ਅਨੂਪ ਸਪਨ ਦਰਸ਼ਨ ਸੁੰਦਰ ਹਰੂਪ ਧਨ ਸੇਵਾ ਸੇਵਕ ਪਰਵਾਣ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੁਹੋਤ ਨਿਹਾਲ ਤਾਂ ਕਿ ਨਿਕਟ ਨਿਆਪਦ ਕਾਲ ਅਮਰ ਪਾਇਆ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾ ਸਵਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਟ ਨਾ ਪ੍ਰਭ ਕਾ ਲਗ ਮੀਠਾ ਸਗਲ ਸਮਗਰੀ ਏਕ ਸਕਟ ਮਾਯਨ ਕਰਾਂਗ ਨਾਨਾ ਦ੍ਰਿਸ਼ਟਾਇ ਨਾ ਆਉਂਦੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਆਉਂਦੇ ਹੀ ਮੈਂ ਸਕਾਂ ਬਿਸਰਾਮ ਸੁਨ ਸਮਾਦ ਅਨਹਤ ਤੈਨਾਦ ਕਹਿਣ ਜਾਏ ਚਦ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇਜਨ ਸੋਜੀ ਪਾਏ ਸੋ ਅੰਤਰ ਸੁਭਾਰ ਅਨੰਤ ਕਣਕਣ ਵਿਆਪ ਰਿਹਾ ਭਗਵੰਤ ਧਰਨ ਮਹਾਕਾਸ ਪਿਆਲ ਸਰਬਲੋਕ ਪੂਰਨ ਪ੍ਰਤਪਾਲ ਬਨ ਤੈਨ ਪਰਬਤ ਹੈ ਪਾਰ ਬ੍ਰਹਮ ਜਸ ਆਗਿਆ ਤਸ ਕਰਮ ਪੌਣ ਪਾਣੀ ਬਸ ਅੰਤਰ ਮਾਇ ਚਾਰ ਕੁੰਟ ਦਹ ਦਿਸੇ ਸਮਾ ਤੇ ਬਿਨ ਨਹੀਂ ਗੋਠਾ ਗੁਰਪ੍ਰਸਾਦ ਨਾਨਕ ਸੁਖ ਪਾਵ ਵੇਦ ਪੁਰਾਣ ਸਿਮਤ ਮੈਂ ਦੇਖ ਸਸਿਰ ਸੂਰ ਨਖ ਧਰਮ ਏਕ ਬਾਣੀ ਪ੍ਰਭ ਕੀ ਸਭ ਕੁ ਬੋਲੇ ਆਪ ਅਡੋਲ ਨਾ ਕਬ ਹੂੰ ਡੋਲੈ ਸਰਬ ਕਲਾ ਕਿਲੇ ਖੇਲ ਮੋਲ ਨਾ ਪਾਈ ਗੁਣਿਆ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਹੋ ਸਵਾਮੀ ਉਦਪੋਤਾ ਗੁਰਪ੍ਰਸਾਦ ਬ੍ਰਹਮ ਕਾ ਨਾਸੋ ਨਾਨਕ ਤਨਮੇ ਉਬੇ ਸਾਧ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਣਹਿ ਸੁਭ ਬਚਨ ਸਰਬਿਆਪੀ ਰਾਮ ਸੰਗ ਰਚਨ ਜਨ ਜਾਤਾ ਤਿਰਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੇ ਕਰਨ ਕਰਾਮ ਹਾਰ ਪ੍ਰਭ ਜਾਨੇ ਅੰਤਰ ਬਸਾਇ ਬਾਰ ਪੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤ ਪਾਤਾ ਤੇ ਸੁਭਾਵੇ ਤਾਂ ਕਰੇ ਬਿਸਤਾਰ ਤੇ ਸੁਭਾਵੇ ਤਾਂ ਏਕ ਅੰਕਾਰ ਅਨਕ ਲਖੀ ਨਾ ਜਾਏ ਜਿਸ ਭਾਵੈ ਤਿਸ ਲੈ ਮਿਲਾ ਕਿਉਂ ਨਿਕਟੋ ਕੌਣ ਕਿਹੇ ਦੂਰ ਆਪੇ ਆਪ ਆਪ ਪਰਪੂਰਨ ਤਰੰਗਾ ਤਿਸ ਆਪ ਜਨਾਏ ਨਾਨਕ ਤਿਸ ਜਨ ਆਪ ਬਜਾਏ ਸਰਭੂਤਾ ਵਰਤਾਰਾ ਸਰਬ ਨੈਣ ਆਪ ਪੇਕ ਨਹਾਰਾ ਸਗਲ ਸਮੱਗਰੀ ਜਾ ਕਾ ਤਨਾ ਆਪਣੇ ਜਸੇ ਆਪ ਹੀ ਸੁਨਾ ਆਵਣ ਜਾਣ ਇੱਕ ਖੇਲ ਬਣਾਇਆ ਆਗਿਆਕਾਰ ਯਕੀਨੀ ਮਾਇਆ ਸਭ ਕੇ ਮਾ ਦਿਲ ਉਤਰੇ ਜੋ ਕਿਸ ਕਹਿਣਾ ਸੋ ਆਪੇ ਗਏ ਅੱਗੇ ਆਵੇ ਅੱਗੇ ਜਾਏ ਨਾਨਕ ਜਾਂ ਪਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੁਨਾਈ ਬੁਰਾ ਉਰੇ ਕਹੋ ਕਿਨੇ ਕਸ ਕਰ ਆਪ ਭਲਾ ਕਰਤੂਤ ਅਦਨੀ ਕੀ ਆਪ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਉਦ ਪੋਤ ਆਪਣਾ ਸੰਗਰਾਜ
ਤਾਂ ਕਿ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ, ਤਿਸ ਕਾ ਕੀ ਹੈ ਸਭ ਪ੍ਰਵਾਨ, ਗੁਰ ਪ੍ਰਸਾਦ ਨਾਨਕ ਇਹੋ ਜਾਣ, ਜੋ ਜਾਣੇ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲੈ ਪ੍ਰਭ ਸੋਏ, ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤਾ, ਜਿਹਦੇ ਭਗਵੰਤ ਤਨ ਤਨ ਤਨ ਜਾਣੇ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਾਣੇ ਆਵਣ ਕਾ ਇਹ ਸੁਆਓ, ਜਨ ਕੇ ਸੰਗ ਚੇਤੇ ਆਵੈ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਲੋਕ ਹੈ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਵ ਅਸ਼ਟਪਦੀ, ਪੂਰੇ ਗੁਰ ਕਾ ਸੁਣੇ ਉਪਦੇਸ਼, ਪਾਰ ਬ੍ਰਾਹਮਣ ਨਿਕਟ ਕਰ ਪੇਕ, ਸਾਹ ਸਾਹ ਸਿਮਰ ਗੋਬਿੰਦ, ਮਨੰਤਰ ਕੀ ਉਤਰ ਚੇਂ ਦੇ ਆਸ ਅਨਿਤ, ਤਿਆਗੋ ਤਰੰਗ ਸੰਜਨਾ ਕੀ ਤੂਰ ਮਨ ਮੰਗ, ਆਪ ਸੁਣ ਬੇਨਤੀ ਕਰੋ ਸਾਧ ਸਾਂਗ ਅਗਣ ਸਾਗਰ ਤਰ ਹੋ, ਹਰ ਤਨ ਕੇ ਪਰਲਿਓ ਭੰਡਾਰੋ, ਨਾਨਕ ਗੁਰਪੁਰੇ ਨਮਸਕਾਰ, ਖੇਮ ਕੁਸਲਾ ਸਹਿਜਾਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰੋ ਦਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪਾ, ਜਾ ਕੇ ਰੰਗ ਅਨੇਕ, ਗੋਪਾਲ ਦਮੋਦਰ ਦੀਨ ਦਿਆਲ, ਦੁੱਖ ਭੰਜਣ ਪੂਰਨ ਕਿਰਪਾਲ, ਸਿਮਰ ਸਿਮ ਨਾਮ ਬਾਰੰਬਾਰ, ਨਾਨਕ ਜੀ ਕਹਿਆ ਦਾਰ ਉੱਤਮ ਸਲੋਕ, ਸਾਧਕੇ ਬਚਨ ਅਮਲੀਕ ਲਾਲ, ਹਿਰਤ ਸੁਣਤ ਕਮਾਵਤ ਹੋਤ, ਉਧਾਰ ਆਵਤਰੇ ਲੋਕੇ ਨਿਸਤਾਰ, ਸਭ ਜੀਵਨ ਸਫਲ ਅਵਤਾਗ ਸੰਗ, ਜਾ ਕੇ ਮਨ ਲਾਗਾ ਹਰ ਰੰਗ, ਜਜ ਸ਼ਬਦ ਨਾ ਦਵਾਜੇ, ਸੁਣ ਆਨੰਦ ਕਰੇ ਪ੍ਰਭ ਗਾਜੈ, ਪ੍ਰਣੀ ਗੋਪਾਲ ਮਹਾਂਤ ਕੈ ਮਾਤੇ, ਨਾਨਕ ਉਦਰੇ ਤਿੰਨ ਕੈ ਸਾਥੇ, ਸੰਨ ਜੋ ਸੰਸਰਨੀ ਆਏ ਕਰ ਕਿਰਪਾ, ਪ੍ਰਭ ਆਪ ਮਿਲਾਇ ਮਿਟ ਗਏ ਬੈਰ, ਪਏ ਸਭ ਰੀਨ ਅੰਮ੍ਰਿਤ ਨਾਮ, ਸਾਧ ਸੰਗ ਲੈਨ ਸੁਭ ਸਨ ਪਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ, ਆਲ ਜੰਜਾਲ ਵਿਕਾਰ ਤੇ ਰਹਿਤੇ, ਰਾਮ ਨਾਮ ਸੁਨ ਰਸਨਾ ਕਹਿਤੇ, ਕਿਰਪਾ ਪ੍ਰਭ ਧਾਰੀ, ਨਾਨਕ ਨਿਭ ਹੀ ਖੇਪ ਹਮਾਰੀ, ਪ੍ਰਭ ਕੀ ਉਸ ਤਤ ਕਰਹੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਣੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੇ ਸੁਹੋਤ ਨਿਦਾਨ, ਸਰਬ ਸਦਾ ਕੀ ਪੂਰਨ ਹੋਏ ਪ੍ਰਧਾਨ ਪੁਰਖ, ਪ੍ਰਗਟ ਸਭ ਲੋਏ ਸਭ ਊਚ ਪਾਏ ਸਥਾਨ, ਬੁਨ ਹੋਵੇ ਆਮਣ ਜਾਣ, ਹਰ ਤਨ ਖਾਟ ਚਲੇ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸ਼ਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਮ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ ਨਾਂ ਨੂੰ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੇ ਮਾਧੋ ਸਗਲ ਤੇ ਉਦਾਸ,

ਕਲੀ ਮਹੱਲਾ ਤੀਜਾ ਆਨੰਦ ਏਕੇ ਓਂਕਾਰ ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣਿਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਓਏ ਪਰੇ ਤੇਰਾ ਅੰਕਾਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕੇ ਮਨ ਵਿਸਾਰੇ ਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੈ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਮੀ ਕਰ ਤੇਰਾ ਸੱਚ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨੇਸਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਖਾ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾ ਮੇਰਾ ਆਧਾਰ ਵਾਜੇ ਪੰਚ ਸ਼ਬਦ ਉਤੇ ਤਾਉ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕਉ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨ ਹਦ ਵਾਜੇ ਅਨਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੈ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਭਨਾ ਮਰਨਾ ਆਇਆ ਵਿਛੋੜਾ ਸਭਨਾ ਪੁੱਛੋ ਜਾਏ ਸਿਆਣਿਆ ਆਗੇ ਮਿਲਣਾ ਕਿੰਨਾ ਕਹੇ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਿਬੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨ ਭਵ ਜਲ ਫੇਰਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸ ਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਅਬਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵਾ ਕੋਈ ਅਬਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕਾ ਬਰਤਨ ਬਿਰਲਾ ਪਾਵੈ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸ਼ਰਨ ਪਿਆ ਸੁਖ ਪਾਈਐ ਬਹੁੜ ਦੁਖ ਨਾ ਹੋਈ ਰਹਾਉ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬਾਸ਼ਾ ਜਿਨ ਹਰ ਨਾਮ ਹਿਰਦੈ ਪਰੋਈ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਧੂਰਾ ਨਾਨਕ ਦਾਸ ਬਾਸ਼ਾ ਜਿਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਦ ਆਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰਾ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇਹੇ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ।

ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰਾ ਕਹੇ ਨਾਨਕ ਸੱਚੇ ਸਾਹਿਬ ਉਹ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗੁਆਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਈਸ਼ਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰ ਬਿਟੋਂ ਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤੇਤਾ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤਹ ਸੁਖ ਹੋਆ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀਓ ਪਿੰਡਾ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੀ ਮੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਨਾਉ ਨਾ ਜਾਣੀ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਨਈ ਧਿਆਈ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਹ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨ ਦਿਆਵਾ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਦਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੀ ਆ ਰਿਹਾ ਨਾ ਚਰਾਏ ਗਏ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ।

ਹੇ ਗੁਰੂ ਚੇਤੇ ਆਵੈ ਚੇਤੇ ਆਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇ ਸਦਾਨ ਰਹਿ ਦਾਨ ਬਬੀਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਦੇ ਪੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਾਤਾ ਰਾਖਾ ਵਾਹਿਗੁਰੂ ਹੇ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਮਾਜ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਜੇ ਹਾ ਚੀਰੀ ਲਿਖਿਆ ਤੇ ਹਾ ਹੁਕਮ ਕਮਾਹੇ ਘੱਲੇ ਐਵੇਂ ਨਾਨਕਾ ਸਦੇ ਉੱਠੀ ਜਾਏ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਦੇ ਦਰਕਰ ਦੇ ਸੇਵਕਾ ਬੀਬੀ ਗੁਰਸ਼ਰਨਜੀਤ ਕੌਰ ਥਿੰਦ ਆਪ ਜੀ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੋਗ ਕਰਕੇ ਆਪ ਜੀ ਦੇ ਪਰਲੋਕ ਨੂੰ ਗਮਨ ਕਰ ਗਏ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੇ ਸਾਰੇ ਹੀ ਪਰਿਵਾਰ ਵੱਲੋਂ ਰਲ ਮਿਲ ਕੇ ਪਾਵਨ ਬਾਣੀ ਦੇ ਸਹਿਜ ਪਾਠ ਆਰੰਭ ਕਰਵਾਏ ਜਾ ਰਹੇ ਨੇ ਸੱਚੇ ਪਾਤਸ਼ਾਹ ਜੀ ਸਮੁੱਚੀ ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਹੋਏ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ ਚ ਨਿਵਾਸਾ ਬਖਸ਼ਣਾ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਣੇ ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਦੁੱਖਾਂ ਦੇ ਨਾਸ਼ ਕਰਨੇ ਸੁੱਖਾਂ ਦੀ ਪ੍ਰਵਿਰਤੀ ਬਖਸ਼ਣੀ ਡੋਲਦੇ ਹੋਏ ਮਨਾਂ ਨੂੰ ਨਾ ਬਾਣੀ ਦਾ ਸਹਾਰਾ ਬਖਸ਼ਣਾ ਧੀਰਜ ਅਡੋਲਤਾ ਸਹਿਜ ਬਖਸ਼ਣੀ ਸੱਚੇ ਪਾਤਸ਼ਾਹ ਜੀ ਭਾਣਾ ਮੰਨਣ ਦੇ ਬਲ ਬਖਸ਼ਣੇ ਆਇਆ ਸੇਵਕਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਜੀ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨਾ ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਪਾਠ ਹੋਏ ਅੱਖਰ ਵਾਧਾ ਘਾਟਾ ਪ੍ਰਚਕ ਮਾਫ਼ ਕਰਨਾ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਇਆ ਸੇਵਕਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਸ ਕਰੋ ਜੀ ਉਪਰੰਤ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ੋ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਿਰਾ ਆ ਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ ਸਭ

ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰਾ ਕਹਿ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਿਬੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸ ਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਅਬਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕਾ ਬਰਤਨ ਬਿਰਲਾ ਪਾਵੈ ਕੋਈ ਅਬਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕਾ ਬਰਤਨ ਬਿਰਲਾ ਪਾਵੈ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸ਼ਰਨ ਪਇਆ ਸੁਖ ਪਾਈਐ ਬਹੁੜ ਦੁਖ ਨਾ ਹੋਈ ਰਹਾਉ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਤੂਰ ਨਾਨਕ ਦਾਸ ਬਾਸ਼ੈ ਜਿਨ ਹਰ ਨਾਮ ਹਿਰਦੈ ਪਰੋਈ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਤੂਰ ਨਾਨਕ ਦਾਸ ਬਾਸ਼ੈ ਜਿਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਨਾਮ ਕਰਤਾ ਪੁਰਖਾ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅਹੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪ ਚੁਪ ਨਾ ਹੋਵਈ

ਯਾਰਾ ਹੋਈਐ ਕੇਵਾ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲੇਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸੋ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ

ਦਾਤ ਕਰੇ ਦਾਤਾਰ ਫੇਰ ਕਹਿ ਰੱਖੀਐ ਜੇਤਾ ਦਿਸੈ ਦਰਬਾਰ ਮਹੋਂ ਕੇ ਬੋਲਨ ਬੋਲੀਐ ਜੇਤ ਸੁਣ ਧਰੇ ਪਿਆਰ ਮ੍ਰਿਤ ਵੇਲਾ ਸਚ ਨਾਉ ਵੱਡੇ ਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨਵ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੌਖਾ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸਰ ਆਏ ਗੁਰ ਗੋਰਖ ਬਰਮਾ ਗੋਰ ਪਾਰਬਤੀ ਮਾਈ ਜਿਹੋ ਜਾ

ਵਾ ਬਿਨ ਪਾਣੀ ਕੇ ਨਹਾਏ ਕਰੀ ਜੇ ਤੀ ਸਰਠਿ ਉਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕਿ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਾ ਸਭ ਕੀਰਤ ਜਾਗ ਲੇ ਜੇ ਤੇ ਸਭ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕਿ ਕੀਟਾਂ ਇੰਦਰ ਕੀਟ ਕਰ ਦੋਸ਼ੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੋਝੇ ਜੇ ਤੇ ਸੁਗੁਣ ਕੋਈ ਕਰੈ ਸੁਣੈ ਸਿੱਧ ਪੀ ਸੁਰਨਾਥ ਸੁਣੈ ਤਰਤ ਤਬਲਿਆ ਕਾਲ ਸੁਣੈ ਦੀਪ ਲੋ ਪਾਤਾਲ ਸੁਣੈ ਪੋਹੇ ਨਾ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਣੈ ਦੂਖ ਭਾਵ ਕਾ ਨਾਸ ਸੁਣੈ ਈਸ਼ਰ ਬ੍ਰਹਮਾ ਇੰਦ ਸੁਣੈ ਮੁਖ ਸਲਹਨ ਮੰਦਾਇ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣੈ ਦੂਖ ਭਾਵ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੜਸਠ ਕਾ ਇਸਨਾਨ ਸੁਣੈ ਪੜ ਪੜ ਪਾਵੈ ਮਾਨ ਸੁਣੈ ਲਾਗੇ ਸਜ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣੈ ਦੁਖ ਭਾਵ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਹ ਸੁਣੈ ਸਿਖ ਪੀਰ ਪਾਤਸ਼ਾਹ ਸੁਣੈ ਦੇ ਪਾਵੇ ਰਾਹ ਸੁਣੈ ਹੱਥ ਵਿਅਸ ਗਾਵ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਭਾਵ ਕਾ ਨਾਸ ਮੰਨੇ ਕਿ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰਤ ਹੋਏ ਮਨ ਬੁੱਧ ਮਨੈ ਸੁਲ ਪਾਉਣ ਕੀ ਸੋਧੈ ਮੰਨੈ ਮੋਹੈ ਚੋਟਾ ਨਾ ਖਾਏ ਮਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮੰਨੈ ਪਥ ਸਿਉ ਪ੍ਰਗਟ ਜਾਏ ਮੰਨੈ ਮਾਗੇ ਨਾ ਚੱਲੇ ਪੰਥਾ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੇ ਮੋਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰੈ ਤਾਰੇ ਗੁਰੂ ਸਿੱਖ ਮੰਨੈ ਨਾਨਕ ਭਵੈ ਨਾਮ ਪੇਖੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈ ਦਰਗੇ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੀ ਵਿਚਾਰ ਕਰਤੇ ਕਹਿ ਕਰਨੇ ਨਾਹੀਂ ਸੋ ਮਾਰ ਤੌਲ ਧਰਮ ਦਿਆ ਕਾ ਪੂਤ ਸੰਤੋਖ ਥਾਵਰ ਕਿਆ ਜਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਤਵਲੇ ਉੱਪਰ ਕੇਤਾ ਪਹਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਪਾਰ ਤਲੈ ਕਮਣ ਜੋਰ ਜੀ ਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲੇ ਹੋ ਰੂਪ ਕੀਤੀ ਦਾਤ ਜਾਣੇ ਕੌਣ ਕੂਤਾ ਕੀਤਾ ਪਸਾਏ ਕੋ ਕਵਾਉ ਤਿਸਤੇ ਹੋਏ ਲੱਖ ਦਰਿਆਉ ਕੁਦਰਤ ਕਮਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੁਪਖ ਸਾਰ ਅਸੰਖ ਮੁੱਲ ਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੱਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੈ ਫੇਰਾਹੇ ਅਸੰਖ ਮਲੇਸ਼ ਮਲ ਭਖ ਖਾਏ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਅਗਮ ਅਸੰਖ ਲੋ ਅਸੰਖ ਐਸਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰ ਸੇਰਾ ਸੰਜੋਗ ਖਾਣ ਜਿਹਨੇ ਲਿਖੇ ਤੇ ਸਰਨਾਏ ਜੇ ਫਰਮਾਏ ਤੇ ਦਬਾਏ ਜੇਤਾ ਕੀਤਾ ਤੇਤਾ ਨਾਉ ਵਿੜਨਾਵੈ ਨਾਹੀ ਕੋਥਾਉ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਪ੍ਰਗੀ ਹੱਥ ਪੈਰ ਤਨ ਦੇਹੇ ਪਾਣੀ ਤੋਤੈ ਉਤਰ ਸਿਖੇਹੇ ਮੂਤ ਪਲੀਤੀ ਕੱਪੜ ਹੋਏ ਦੇ ਸਭੋਂ ਲਈਏ ਉਥੋ ਹੋਏ ਪ੍ਰਗੀ ਮਤ ਪਾਪਾਂ ਕੈ ਸੰਗ ਉਥੋ ਪੈ ਨਾਵੇਂ ਕੈ ਰੰਗ ਭੁੰਨੀ ਪਾਪੀ ਆਖਣ ਨਾਹੇ
ਕਰ ਕਰ ਕਰਨਾ ਲਿਖ ਲੈ ਜਾਹੋ ਆਪੀ ਬੀਜਾ ਪਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦਿਆ ਦੱਤ ਦਾਨ ਜੇ ਕੋ ਪਾਵੇ ਤਿਲ ਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਾਉ ਸਗੁਣ ਤੇਰੇ ਮੈਂ ਨਾਹੀ ਕੋਏ ਵਣਗੁਣ ਕੀਤੇ ਭਗਤ ਨਾ ਹੋਏ ਸਵਸਥ ਆਤਮਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨ ਚਾਓ ਕਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਰੁਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਪਾਈਏ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ ਥਿਤ ਵਾਰ ਨਾ ਜੋਗੀ ਜਾਣੇ ਲੁੱਤ ਮਾਹੋ ਨਾ ਕੋਈ ਜਾ ਕਰਤਾ ਸਿਰਡੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਕਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਗੁਆ ਕੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋਂ ਜਾਣੇ ਅੱਗੇ ਗਿਆ ਨਾ ਸੋਹੇ ਪਾਤਾਲਾ ਪਾਤਾਲਾ ਕੇ ਆਗਾਸਾ ਆਗਾਸ ਓੜਕ ਓੜਕ ਪਾਲ ਥੱਕੇ ਵੇਦ ਕਿਣਕ ਵਾਤ ਸਹਿ ਸਿਆ ਅਠਾਰਾ ਕਿਣਕ ਤੇ ਬਸ ਲੋ ਇੱਕ ਧਾਤ ਲੇਖਾ ਹੋਏ ਤਾਂ ਲਿਖੀਆ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਾ ਲਾਹੀ ਤਿਸਰਤ ਨਾ ਪਾਈ ਨਦੀਆਂ ਤੇ ਵਾਹ ਪਵੇ ਸੰਬੰਧ ਨਾ ਜਾਣੀਏ ਸੰਬੰਧ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਾਨ ਕਿੜੀ ਤੁਲਨਾ ਹੋਵਣੀ ਜੇ ਤੇ ਸਾ ਮਨ ਨ ਵਿਸਰਾ ਅੰਤ ਨ ਸਿਫਤੀ ਕਹਿ ਨ ਅੰਤ ਅੰਤ ਨ ਕਰਨੇ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੇ ਪਾਰਾ ਵਾਰ ਅੰਤ ਕਾਨ ਕੇ ਤੇ ਬਿਲ ਲਾਏ ਤਾਂ ਕੇ ਅੰਤ ਨ ਪਾਏ ਜਾਏ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਆਏ ਵੱਡ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਸੋਏ ਜੇ ਵਡਿਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਲਨਾ ਤਮਾਏ ਕਿਤੇ ਮੰਗੇ ਜੋਤ ਅਪਾਰ ਕਿਤਿਆ ਗਣਤ ਨਹੀਂ ਵਿਚਾਰ ਕਿਤੇ ਖਾ ਪੋ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁੱਖ ਭੁਗ ਸਦ ਮਾਰ ਇਹ ਪੈਦਾ ਤੋ ਤੇਰੀ ਦਤਾਰ ਮਨ ਖਲਾਸੀ ਪਾਣੀ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਇ ਕੋਈ ਆਖਣ ਪਾਏ ਓਹੇ ਜਾਣੇ ਜੇਤੀਆਂ ਮੋਹੇ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਬੇ ਕੇਈ ਕੇ ਜਿਸਨੂੰ ਬਖਸ਼ੇ ਸਪਤ ਸਲਾਵ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਪਾਏ ਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਮਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲੋ ਮੁੱਲ ਆਖਿਆ ਨਾ ਜਾਏ ਆਖਾ ਕਰੇਹਿਲ ਬੁਲਾਏ ਆਖੇ ਵੇਦ ਪਾਠ ਪੁਰਾਣ ਕੇ ਪੜੇ ਕਰੇ ਬਖਿਆਣ ਕੇ ਬ੍ਰਹਮੇ ਆਖੇ ਇੰਦੇ ਆਖੇ ਗੋਪੀਤਾ ਗੋਵਿੰਦ ਆਖੇ ਈਸ਼ਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੋਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉੱਠ ਉੱਠ ਜਾਹੇ ਇੱਥੇ ਕੀਤੇ ਹੋਰ ਕਰਾਏ ਤਾਂ ਆਖ ਸਕੇ ਕੇਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਮੈਂ ਸਰਬ ਸਮਾਲੇ ਵਾਜੇ ਨਾ ਦੇ ਅਨੇਕੇ ਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੇ ਸੋ ਕਹੀ ਜਨ ਕਿਤੇ ਗਾਵਣ ਹਾਰੇ ਗਾਵ ਹੈ ਤੁਨ ਹੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਤਰਮ ਦੁਆਰੇ ਗਾਵ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਤਰਮ ਵਿਚਾਰੇ ਗਾਵੇ ਸਰਬਨਮਾ ਦੇਵੀ ਸੋਹਣ ਸਦਾ ਸਵਾਰੇ ਗਾਵ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਲ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜ੍ਹਨ ਰਖੀਸਰ ਜੁਗ ਜੁਗੇ ਦਾ ਨਲ ਗਾਵਹਿ ਮੋਹਣੀਆਂ ਮਨ ਮੋਹੇ ਨਾ ਸੁਰਗਾ ਮਸ ਪਿਆਲੇ ਗਾਵਰਤ ਨੂੰ ਪਾਏ ਤੇਰੇ ਅੱਠ ਸੱਠ ਤੀਰਥ ਨਲ ਗਾਵੇ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਕੇ ਤਾਰੇ ਸਹੀ ਤੁਦਨੋ ਗਾਵਹਿ ਜੋ ਤੁਦ ਭਾਵਨ ਅਤੇ ਤੇਰੇ ਭਗਤ ਸਾਲੇ ਹੋਰ ਕੀਤੇ ਗਾਵਣ ਸੇ ਮੈਂ ਚੇਤਨਿਆਵ ਨਾਨਕ ਵਿਚਾਰੇ ਸੋਈ ਸੋਈ ਸਦਾ ਸੱਚ ਸਹਿਬ ਸਾਚਾ ਸਾਚੀ ਨਾਈ ਹੈ ਪੀ ਹੋ ਸੀ ਜਾਏ ਨੰਜਾ ਸੀ ਰਚਨਾ ਜੇ ਨਰਚਾਏ ਰੰਗੀ ਰੰਗੀ ਪਾਤੀ ਕਰ ਕਰਜਨ ਸੀ ਮਾਇਆ ਜੇ ਨੇ ਉਪਾਏ ਕਰ ਕਰ ਵੇਖੇ ਕੀਤਾ ਆਪਣਾ ਜੇਵਾ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾਵ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬੇਭੂਤ ਕਿੰਤਾ ਕਾਲ ਕੁਵਾਰੀ ਕਾਇਨ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸੁਣ ਜਮਾਤੀ ਮਨ ਜੀਤੇ ਜਗ ਜੀਤ ਆਦੇਸ਼ ਤਸੇ ਆਦੇਸ ਆਦੇ ਨੀਲ ਨਾਦਿਆ ਨਾਹਤ ਜੋ ਜੁਗੇ ਕੋ ਵੇ ਸਭ ਪੁੱਤ ਗਿਆਨ ਦਿਆ ਭੰਡਾਰਨ ਘੱਟ ਘੱਟ ਵੱਜ ਹੈ ਨਾਦ ਅਬਨਾਤ ਨਾਤੀ ਸਭ ਜਾਕੀ ਰਿਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੈ ਲਿਖੇ ਆਵੇ ਭਾਗ ਆਦੇਸ਼
ਤਿਸੇ ਆਦੇ ਸਾਦੇ ਨੀਲ ਅਨਾਦੇ ਅਨਾਹਤਾਏ ਜੋ ਜੁਗ ਏਕੋ ਵੇ ਸੇ ਕਮ ਆਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਜ ਦੀ ਬਾਣ ਜੇਬ ਤੇ ਸੁਭਾਵੇ ਤੇ ਵਿੱਚ ਲਾਵੇ ਜੇਬ ਹੋਵੇ ਫੁਰਮਾਣ ਉਹ ਵੇਖੇ ਉਹਨਾਂ ਦਰ ਆਵੇ ਬਹੁਤਾ ਉਹ ਵਿਡਾਣ ਆਦੇ ਸੋ ਤਿਸੇ ਆਦੇ ਸਾਦੇ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇ ਸਜਾ ਸੁਨ ਲੋਏ ਲੋਏ ਭੰਡਾਰ ਜੋ ਕੇ ਸੁਪਾਇਆ ਸੁਏ ਕਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੀ ਗੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦੇ ਨੀਲ ਅਨਾਦ ਅਨਾਹਤ ਹੈ ਜੋ ਜੁਗ ਏਕੋ ਵੇਸ ਇੱਕ ਦੂ ਜੀਵੋ ਲੱਖ ਹੋ ਹੈ ਲੱਖ ਹੋ ਵਹ ਲੱਖ ਵੀ ਸੋ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ ਤਰਾਹ ਪਤ ਪਵੜੀਆ ਚੜੀਏ ਹੋਇਆ ਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੀ ਠੀਸ ਆਖਣ ਜੋ ਚੁਪੈ ਨਾ ਜੋਰ ਜੋ ਨ ਮੰਗਣ ਦੇ ਨਾ ਜੋਰ ਜੋ ਨ ਜੀਵਨ ਮਰਨ ਨਹਿ ਜੋਰ ਜੋ ਨਰਾਜ ਮਾਲ ਮਨ ਸੋਰ ਜੋ ਨ ਸੁਰਦੀ ਗਿਆਨ ਵਿਚਾਰ ਜੋ ਨ ਜੁਗਤੀ ਸੁੱਟੈ ਸੰਸਾਰ ਜਿਸ ਹੱਥ ਜੋਰ ਕਰਵੇ ਕੇ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਉਤਰਤੀ ਤਾਬਰ ਕੀ ਧਰਮ ਸਾਉ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮਿਆ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਿਨ ਪੰਚ ਪਰ ਵਾਣ ਦਰੀ ਕਰਮ ਪਵੇ ਨਿਸ਼ਾਨ ਕਚ ਪਕਾਉ ਤੇ ਪਾਏ ਨਾਨਕ ਗਿਆ ਜਾ ਪੇ ਜਾ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਕੋ ਕਰਮ ਕਿਤੇ ਪਵਣ ਪਾਣੀ ਵੈ ਸੰਤਰ ਕਿਤੇ ਕਾਣ ਮਹੇਸ਼ ਹੋ ਕਿਤੇ ਬਰਮੇ ਘਾਟ ਫੜੀ ਰੂਪ ਰੰਗ ਕੇ ਵੇਸ ਕੇਤੀ ਆ ਕਰਮ ਭੂਮੀ ਮੇਲ ਕਿਤੇ ਕਿਤੇ ਤੂ ਉਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇ ਸਭ ਕਿਤੇ ਸਤਿਵਨਾਦ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨ ਮੁਨ ਕਿਤੇ ਕਿਤੇ ਰਤਨ ਸਮਾਨਦ ਕਿਤੇ ਗਾਣੀ ਕਿਤੇ ਬਾਣੀ ਕਿਤੇ ਪਾਤ ਨਰਿੰਦਾ ਕੇਤੀਆਂ ਸੁਰਤੀ ਸੇਵੋ ਕੇਤੇ ਨਾਨਕ ਅੰਤ ਨੇ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਦ ਤੇ ਨਾਦ ਬਿੰਦੂ ਕੋੜੇ ਆਨੰਦ ਸਰਮ ਖੰਡ ਕੀ ਬਾਣੀ ਰੂਪ ਤੇ ਕਾੜ ਤਕੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਉਹ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਾਸ਼ ਤਾਏ ਤਿੱਥੇ ਕੜੀਏ ਸੁਰਤ ਮਤ ਮਨ ਬੁੱਧ ਤਿੱਥੇ ਕੜੀਏ ਸੁਰਾਂ ਸਦਾ ਕੀ ਸੋਦਾ ਕਰਮ ਖੰਡ ਕੀ ਬਾਣੀ ਜੋ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂਬਲ ਸੂਰ ਤਨਮੇ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਮਾਇਤਾ ਗੁਰੂ ਨ ਕਤਨੇ ਜਾਹੇ ਨਾ ਉਹੈ ਮਰੈ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋਇ ਕਰਿਆ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰੂ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮਤਲਬ ਭਾਂਡ ਜੇ ਕੋ ਕਥੇ ਤੈਂ ਤਨਿਆਂ ਤਿੱਥੇ ਲੋ ਲੋ ਆਕਾਰ ਜਿਵ ਜੋ ਹੁਕਮ ਤਿਵੈ ਤੇ ਵਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਉਤੀਰ ਸੁਨਿਆਰ ਅਹਿਰਨ ਮਤ ਵੇਦ ਹਥਿਆ ਪਾਉ ਖਲਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸਾਦਾਈ ਦਾ ਖੇਲੇ ਸੁਣ ਜਗਤ ਚੰਗਿਆਈਆਂ ਬੁਰਿਆਈਆਂ ਵਾ ਚਿਤਨ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੋਖੀ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।